ਦੀਦਾਏ ਸੁਣੀ ਗੁਰਬਾਣੀ। ਇਹ ਪਵਿੱਤਰ ਉਪਦੇਸ਼ ਭਾਈ ਗੁਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜਿਹੜੇ ਗੁਰਮੁਖ ਪਿਆਰੇ ਮਨ ਕਰਕੇ ਕੀਰਤਨ ਵਿੱਚ ਬੈਠਦੇ ਨੇ ਨਾ, ਉਹਨਾਂ ਤੇ ਕਿਵੇਂ ਗੁਰੂ ਬਖਸ਼ਿਸ਼ਾਂ ਕਰਦਾ ਹੈ। ਭਾਈ ਸਾਹਿਬ ਦਾ

ਜਿਹਨੂੰ ਕੀਰਤਨ ਨਾਲ ਬਹੁਤ ਨਿਉਂ ਹੈ। ਸਤਸੰਗੀਓ, ਕੀਰਤਨ ਦੀ ਐਵੇਂ ਏਡੀ ਉਸਤਤ ਨਹੀਂ ਕੀਤੀ। ਜੇ ਕੋਈ ਮਨ ਲਾ ਕੇ ਕੀਰਤਨ ਸੁਣੇ ਨਾ, ਤੇ ਭਾਈ ਗੁਰਦਾਸ ਜੀ ਕਿੱਡੀ ਸੋਹਣੀ ਉਦਾਹਰਣ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਰਾਜਾ ਹਰੀਚੰਦ, ਇਹਨੂੰ ਕੀਰਤਨ ਨਾਲ ਕੋਈ ਲਗਾਓ ਨਹੀਂ, ਸਾਰਾ ਦਿਨ ਰਾਜ ਭਾਗ ਦੇ ਕਾਰ ਵਿਹਾਰ ਕਰਦਾ ਹੈ, ਵਿਸ਼ੇ ਵਿਕਾਰਾਂ ਵੱਲ ਲੱਗਾ ਰਹਿੰਦਾ ਹੈ। ਪਰ ਇਹਦੀ ਰਾਣੀ ਜਿਹਨੂੰ ਕੀਰਤਨ ਨਾਲ ਬਹੁਤ ਪਿਆਰ ਹੈ, ਇਹੋ ਜਿਹਾ ਸਮਾਂ ਬਣਿਆ ਮਹਿਲਾਂ ਦੇ ਨਜ਼ਦੀਕ ਹੀ ਇੱਕ ਮਹਾਂਪੁਰਸ਼ਾਂ ਦੀ ਮੰਡਲੀ ਆਈ, ਦੇੜੀ ਰਹਿਣ ਸਵਾਈ ਕੀਰਤਨ ਕਰਦੀ ਹੈ, ਭਾਵ ਰਾਤ ਨੂੰ ਦੀਵਾਨ

ਜਦੋਂ ਰਾਜਾ ਸੌਂ ਜਾਂਦਾ ਹੈ ਨਾ ਤੇ ਰਾਜੇ ਨੂੰ ਸੁੱਤਿਆਂ ਛੱਡ ਕੇ ਅੱਧੀ ਰਾਤ ਨੂੰ ਕੀਰਤਨ ਸੁਣਨ ਵਾਸਤੇ ਚਲੀ ਜਾਂਦੀ ਹੈ। ਇੱਕ ਦਿਨ ਰਾਣੀ ਕੀਰਤਨ ਸੁਣਨ ਵਾਸਤੇ ਗਈ ਤੇ ਮਗਰੋਂ ਰਾਜੇ ਦੀ ਨੀਂਦਰ ਖੁੱਲੀ। ਰਾਣੀ ਦੇ ਆਸਣ ਵੱਲ ਦੇਖ ਰਿਹਾ ਹੈ, ਬਿਸਤਰ ਖਾਲੀ ਪਿਆ ਹੈ। ਰਾਣੀ ਕਿੱਥੇ ਗਈ ਹੈ? ਮਨ ਵਿੱਚ ਭਰਮ ਹੋ ਗਿਆ, ਅੱਧੀ ਰਾਤ ਨੂੰ ਕਿੱਥੇ ਗਈ ਹੈ ਰਾਣੀ?

ਦਾ ਸਮਾਂ ਹੋਇਆ ਨਾ ਤੇ ਰਾਣੀ ਨੇ ਸੋਚਿਆ ਵੀ ਰਾਜਾ ਸੌਂ ਗਿਆ ਹੈ। ਇਸ਼ਨਾਨ ਕੀਤਾ, ਭਗਤੀ ਭਾਵ ਵਾਲੇ ਵਸਤਰ ਪਹਿਨੇ ਤੇ ਹੁਣ ਤਾਰਾ ਰਾਣੀ ਕੀਰਤਨ ਸੁਣਨ ਵਾਸਤੇ ਤੁਰ ਪਈ ਹੈ। ਜਦੋਂ ਦਰਵਾਜ਼ੇ ਚੋਂ ਬਾਹਰ ਨਿਕਲੀ ਤੇ ਰਾਜਾ ਵੀ ਉੱਠ ਪਿਆ ਹੈ। ਅੱਜ ਸੁੱਤਾ ਨਹੀਂ ਨਾ, ਦੇਖਣਾ ਹੈ ਰਾਣੀ ਜਾਂਦੀ ਕਿੱਥੇ ਹੈ। ਅੱਗੇ ਅੱਗੇ ਰਾਣੀ ਤੁਰੀ ਜਾਂਦੀ ਹੈ ਤੇ ਪਿੱਛੇ ਇਹ ਤੁਰਿਆ ਜਾਂਦਾ ਹੈ। ਕੀ ਦੇਖਦਾ ਹੈ, ਦੀਵਾਨ ਲਗਾ ਹੈ, ਪਾਗਾਂ ਵਾਲੇ ਹੱਥ ਜੋੜ ਕੇ ਬੈਠੇ ਨੇ, ਅੱਖਾਂ ਮੁੰਦੀਆਂ ਨੇ ਤੇ ਚੂਮ ਰਹੀਆਂ ਨੇ ਰੂਹਾਂ, ਕੀਰਤਨ ਦੀ ਵਰਖਾ ਹੋ ਰਹੀ ਹੈ। ਰਾਣੀ ਦੀਵਾਨ ਵਿੱਚ ਜਾ ਕੇ ਬੈਠ ਗਈ ਹੈ। ਰਾਜਾ ਦੀਵਾਨ ਵਿੱਚ ਨਹੀਂ ਗਿਆ, ਬਾਹਰ ਖੜਾ ਸੋਚਦਾ ਹੈ। ਕੀਰਤਨ ਸੁਣਨ ਵਾਸਤੇ ਆਉਂਦੀ ਹੈ, ਮੈਨੂੰ ਦੱਸਣ ਤੋਂ ਬਗੈਰ? ਬੜਾ ਗੁੱਸਾ ਆਇਆ, ਜੀ ਤੇ ਕਰਦਾ ਹੈ ਭਰੀ ਸੰਗਤ ਦੇ ਵਿੱਚੋਂ ਇਹਨੂੰ ਖਿੱਚ ਕੇ ਲੈ ਆਵਾਂ, ਪਰ ਲੋਕ ਕੀ ਆਖਣਗੇ? ਇੰਜ ਨਹੀਂ ਕਰਨਾ, ਘਰ ਆਏਗੀ ਤੇ ਫਿਰ ਮੈਂ ਇਹਨੂੰ ਪੁੱਛਾਂਗਾ।

ਵੀ ਮੈਂ ਤੇ ਸੰਗਤ ਵਿੱਚ ਗਈ ਮੁਕਰ ਨਾ ਜਾਵੇ। ਰਾਣੀ ਪਹੁੰਚੀ ਸੰਗਤੀ ਰਾਜੇ ਖੜੀ ਖੜਾਓ ਨਿਸ਼ਾਨੀ ਖੜਾਓ ਨਿਸ਼ਾਨੀ ਚੁੱਕ ਲਈ ਹੈ ਤੇ ਆਪਣੇ ਮਹਿਲਾਂ ਨੂੰ ਵਾਪਸ ਆ ਗਿਆ। ਇਧਰੋਂ ਦੀਵਾਨ ਦੀ ਸਮਾਪਤੀ ਹੋਈ ਸਾਰੀ ਸੰਗਤ ਜੋੜੇ ਪਾ ਰਹੀ ਹੈ। ਜਦੋਂ ਰਾਣੀ ਆਪਣੀ ਖੜਾਵਾਂ ਦੇ ਕੋਲ ਪੁੱਜੀ ਤੇ ਕੀ ਦੇਖ ਰਹੀ ਹੈ, ਇੱਕ ਖੜਾਮ ਹੈ ਨਹੀਂ, ਕੌਣ ਚੁੱਕ ਕੇ ਲੈ ਗਿਆ। ਹੱਥ ਜੋੜ ਕੇ ਸੰਗਤ ਨੂੰ ਤਰਲਾ ਕਰ ਰਹੀ ਹੈ, ਮੈਂ ਤਾਰਾ ਰਾਣੀ ਹਾਂ। ਰਾਜੇ ਨੂੰ ਦੱਸਣ ਤੋਂ ਬਗੈਰ ਆਉਂਦੀ ਹੈ, ਚੋਰੀ ਆਉਂਦੀ ਹੈ। ਜੇ ਉਹਨੂੰ ਪਤਾ ਲੱਗ ਗਿਆ ਤੇ ਮੈਨੂੰ ਬੋਲ ਕਬੋਲ ਬੋਲੇਗਾ। ਅੱਜ ਜਦੋਂ ਹੱਥ ਜੋੜ ਕੇ ਬੇਨਤੀ ਕੀਤੀ ਨਾ ਸੰਗਤ

ਸਾਰੀਆਂ ਰੂਹਾਂ ਨੇ ਪਿਆਰ ਵਿੱਚ ਭਿੱਜ ਕੇ ਅਰਦਾਸ ਕੀਤੀ। ਤੇ ਸਤਸੰਗਿਓ, ਭਾਈ ਗੁਰਦਾਸ ਜੀ ਪਵਿੱਤਰ ਉਪਦੇਸ਼ ਵਿੱਚ ਕੀ ਦੱਸ ਰਹੇ ਨੇ? ਸਾਧ ਸੰਗਤ ਅਰਾਧਿਆ, ਜੋੜੀ ਜੁੜੀ ਖੜਾਉ ਪ੍ਰਾਣੀ। ਜਦੋਂ ਰਾਣੀ ਆਪਣਿਆਂ ਜੋੜਿਆਂ ਕੋਲ ਪੁੱਜੀ ਤੇ ਕੀ ਦੇਖ ਲਈ ਹੈ? ਦੋਨੋਂ ਖੜਾਵਾਂ ਪਈਆਂ ਨੇ। ਸਾਰੇ ਦੇਖ ਕੇ ਹੈਰਾਨ ਹੋਏ। ਐ ਸਤਿਗੁਰੂ, ਤੂੰ ਆਪਣਿਆਂ ਦੀ ਲਾਜ ਰੱਖਦਾ ਹੈ। ਐ ਮੇਰੇ ਮਾਲਕ, ਤੂੰ ਆਪਣਿਆਂ ਦੀ ਪੈਜ ਆਪ ਰੱਖਦਾ ਹੈ। ਬਾਬਾ ਨੰਦ ਸਿੰਘ ਜੀ ਆਖਦੇ ਸਨ, ਸੰਗਤ ਵਿੱਚ ਬੈਠੇ ਹੋਈਏ ਨਾ, ਕਦੇ ਵੀ ਕਾਰ ਵਿਹਾਰ ਵੱਲ ਆਪਣਾ ਮਨ ਨਹੀਂ ਲਿਜਾਣਾ ਚਾਹੀਦਾ। ਇਹ ਗੱਲ ਬਾਬਾ ਜੀ ਦੀ ਆਪਾਂ ਹਿਰਦੇ ਵਿੱਚ ਵਸਾਣੀ ਹੈ। ਕਈ ਵਾਰ ਅਸੀਂ ਸੰਗਤ ਵਿੱਚ ਬੈਠੇ ਹੋਈਏ ਤੇ ਸੁਣਦੇ ਕੀਰਤਨ ਹੁੰਦੇ ਹਾਂ, ਸੋਚਦੇ ਰਹਿੰਦੇ ਹਾਂ, ਮੈਂ ਫਲਾਨੀ ਜਗ੍ਹਾ ਜਾਣਾ ਸੀ, ਮੈਂ ਇੱਧਰ ਜਾਣਾ ਸੀ, ਉੱਧਰ ਜਾਣਾ ਸੀ, ਆਹ ਕੰਮ ਕਰਨਾ ਸੀ। ਨਹੀਂ ਬਈ, ਜਦੋਂ ਅਸੀਂ ਸੰਗਤ ਵਿੱਚ ਬੈਠੇ ਹੋਈਏ ਕਦੇ ਵੀ ਕੰਮਾਂ ਕਾਰਾਂ ਦਾ ਨਹੀਂ ਸੋਚਣਾ ਚਾਹੀਦਾ। ਉਦੋਂ ਸਾਡੇ ਕੰਮਾਂ ਦੀ ਜ਼ਿੰਮੇਵਾਰੀ, ਕਾਰ ਵਿਹਾਰ ਦੀ ਜ਼ਿੰਮੇਵਾਰੀ ਗੁਰੂ ਨਾਨਕ ਆਪਣੇ ਸਿਰ ਲੈ ਲੈਂਦਾ ਹੈ ਜਦੋਂ ਅਸੀਂ ਸੰਗਤ ਵਿੱਚ ਬੈਠੇ ਹੁੰਦੇ। ਅੱਜ ਰਾਣੀ ਮਹਿਲਾਂ ਵਿੱਚ ਗਈ ਤੇ ਰਾਜੇ ਨੇ ਪੁੱਛ ਕੀਤੀ, ਆਖਣ ਲੱਗਾ ਤੇਰੀ ਖੜਾਮ ਕਿੱਥੇ ਹੈ? ਰਾਣੀ ਨੇ ਆਖਿਆ, ਮੇਰੇ ਪੈਰਾਂ ਵਿੱਚ ਹੈ। ਬਈ ਮੈਂ ਪੁੱਛਿਆ, ਤੇਰੀ ਖੜਾਮ ਕਿੱਥੇ ਹੈ? ਆਖਣ ਲੱਗੀ, ਚਾਤ ਮਾਰੋ, ਮੈਂ ਪੈਰਾਂ ਵਿੱਚ ਪਾਈ ਹੋਈ ਹੈ। ਰਾਜਾ ਦੇਖ ਕੇ ਬੜਾ ਹੈਰਾਨ ਹੋਇਆ, ਮੈਂ ਤੇ ਇੱਕ ਖੜਾਮ ਚੁੱਕ ਲਿਆ ਸੀ, ਦੋਨੋਂ ਖੜਾਵਾਂ ਇਹਦੇ ਪੈਰਾਂ ਵਿੱਚ। ਜਿੱਥੇ ਖੜਾਮ ਲੁਕੋ ਕੇ ਜਾ ਕੇ ਰੱਖੀ ਹੈ, ਜਦੋਂ ਬਾਰੀ ਖੋਲ੍ਹ ਕੇ ਚਾਕ ਮਾਰੀ, ਉਹ ਖੜਾਮ ਇੱਥੇ ਹੈ ਹੀ। ਬੜਾ ਹੈਰਾਨ ਹੋਇਆ। ਰਾਣੀ ਆਖਣ ਲੱਗੀ, ਸਵਾਮੀ ਮੈਨੂੰ ਪਤਾ ਹੈ, ਮੈਂ ਜਾਣਦੀ ਹਾਂ ਕਿ ਤੁਸੀਂ ਮੇਰਾ ਪਿੱਛਾ ਜ਼ਰੂਰ ਕਰਦੇ ਹੋਵੋਗੇ ਕਿ ਇਹ ਕਿੱਥੇ ਜਾਂਦੀ ਹੈ। ਹੁਣ ਤੁਹਾਨੂੰ ਪਤਾ ਲੱਗ ਗਿਆ ਮੈਂ ਕਿੱਥੇ ਜਾਂਦੀ ਹਾਂ। ਮੈਂ ਸੰਗਤ ਵਿੱਚ ਜਾਂਦੀ ਹਾਂ, ਮੈਂ ਜਾਣ ਗਈ ਹਾਂ ਤੁਸੀਂ ਮੇਰਾ ਜੋੜਾ ਚੁੱਕ ਕੇ ਲਿਆਏ ਹੋਵੋਗੇ। ਆਖਣ ਲੱਗਾ, ਹਾਂ ਤਾਰਾ, ਮੈਂ ਹੀ ਤੇਰੀ ਖੜਾਮ ਚੁੱਕ ਕੇ ਲਿਆਇਆ ਹਾਂ, ਪਰ ਤੂੰ ਮੈਨੂੰ ਇਹ ਦੱਸ, ਇਹ ਤੇ ਮੈਂ ਚੁੱਕ ਲਿਆਇਆ ਸੀ ਤੇ ਤੇਰੇ ਪੈਰਾਂ ਵਿੱਚ ਕਿਵੇਂ? ਪਿਆਰ ਵਿੱਚ ਭਿੱਜ ਕੇ ਆਖਣ ਲੱਗੀ, ਜਦੋਂ ਸੰਗਤ ਅਰਦਾਸ ਕਰਦੀ ਹੈ ਨਾ ਤੇ ਗੁਰੂ ਰਹਿਮਤ ਕਰਦਾ ਹੈ। ਸਵਾਮੀ, ਕੀਰਤਨ ਵਿੱਚ ਬੜੀਆਂ ਬਖਸ਼ਿਸ਼ਾਂ ਨੇ, ਕੀਰਤਨ ਵਿੱਚ ਬੜੀਆਂ ਹੀ ਰਹਿਮਤਾਂ ਨੇ। ਖੜਾਵਾਂ ਤੇ ਇੱਕ ਪਾਸੇ, ਉੱਥੇ ਤੇ ਜ਼ਿੰਦਗੀਆਂ ਵੀ ਮਿਲਦੀਆਂ ਨੇ। ਸਾਰੀ ਸੰਗਤ ਨੇ ਮਿਲ ਕੇ ਅਰਦਾਸ ਕੀਤੀ ਤੇ ਤਾਂ ਮੇਰੀ ਖੜਾਮ ਵਾਪਸ ਆਈ। ਜਦੋਂ ਇਸ ਤਰ੍ਹਾਂ ਤਾਰਾ ਰਾਣੀ ਨੇ ਦੱਸਿਆ ਨਾ ਤੇ ਅੱਜ ਰਾਜੇ ਦਾ ਵੀ ਸਿਰ ਚੁੱਕ ਗਿਆ। ਆਖਣ ਲੱਗਾ, ਮੈਨੂੰ ਵੀ ਲੈ ਕੇ ਜਾਇਆ ਕਰ ਸੰਗਤ ਵਿੱਚ, ਮੈਂ ਜਾਣਦਾ ਹੀ ਨਹੀਂ ਸੀ ਵੀ ਕੀਰਤਨ ਵਿੱਚ ਐਡੀਆਂ ਰਹਿਮਤਾਂ ਨੇ। ਸੋ ਸਤਸੰਗੀਓ, ਅੱਜ ਇਹ ਰਾਜਾ ਵੀ ਕੀਰਤਨ ਵਿੱਚ ਜਾਂਦਾ ਹੈ, ਹੁਣ ਇਹ ਵੀ ਕੀਰਤਨ ਵਿੱਚ ਬੈਠ ਕੇ ਸਵਾਸ ਸਫਲੇ ਕਰਦਾ ਹੈ। ਸੋ ਗੁਰੂ ਪਿਆਰਿਓ, ਕੀਰਤਨ ਵਿੱਚ ਬੜੀਆਂ ਹੀ ਰਹਿਮਤਾਂ ਨੇ। ਜਿਹੜਾ ਕੀਰਤਨ ਵਿੱਚ ਬਹਿੰਦਾ ਹੈ ਉਹਨੂੰ ਘਾਟਾ ਨਹੀਂ ਪੈਂਦਾ। ਕਈ ਵਾਰ ਅਸੀਂ ਸੋਚ ਲੈਂਦੇ ਹਾਂ ਵੀ ਘੰਟਾ ਦੋ ਘੰਟੇ ਜੇ ਗੁਰਦੁਆਰੇ ਬੈਠਾਂਗੇ ਸ਼ਾਇਦ ਸਾਨੂੰ ਕੰਮ ਵਿੱਚ ਘਾਟਾ ਪੈ ਜਾਵੇਗਾ। ਕਦੇ ਵੀ ਘਾਟਾ ਨਹੀਂ ਪੈਂਦਾ। ਜਿਹੜੇ ਸਵਾਸ ਅਸਾਂ ਗੁਰੂ ਦੇ ਕੀਰਤਨ ਵਿੱਚ ਬੈਠ ਕੇ ਗੁਜ਼ਾਰੇ ਨੇ ਨਾ, ਉਹਨਾਂ ਸਵਾਸਾਂ ਦੇ ਬਦਲੇ ਤੇ ਕਿੰਨੇ ਗੁਣਾ ਜ਼ਿਆਦੀਆਂ ਰਹਿਮਤਾਂ ਗੁਰੂ ਦਿੰਦਾ ਹੈ। ਬਹੁਤ ਰਹਿਮਤਾਂ ਮਿਲਦੀਆਂ ਨੇ। 24 ਘੰਟਿਆਂ ਵਿੱਚ
ਢਾਈ ਤਿੰਨ ਘੰਟੇ ਸਵਾਸਾਂ ਦਾ ਦਸਵੰਧ ਬਣਦਾ ਹੈ। ਇਹ ਕੀਰਤਨ ਵਿੱਚ ਬੈਠ ਕੇ ਗੁਜ਼ਾਰ ਦਈਏ ਨਾ ਤੇ 24 ਘੰਟਿਆਂ ਦੇ ਸਵਾਸ ਸਫਲੇ ਹੋ ਜਾਂਦੇ ਨੇ। ਇਹ ਆਪਾਂ ਖਿਆਲ ਰੱਖਣਾ ਹੈ, ਸ਼ੁਭਾ ਸ਼ਾਮ ਸੰਗਤ ਵਿੱਚ ਬੈਠਣਾ ਹੈ।

ਵਿਹਾਰ ਵਿਹਾਰ ਕਰਦੇ ਹਾਂ ਤੇ ਗੁਰੂ ਨਾਨਕ ਆਪ ਕਰਾ ਲੈਂਦਾ ਹੈ ਚੰਗੇ ਚੰਗੇ ਕੰਮ ਜਦੋਂ ਨਿਤਨੇਮ ਕਰਕੇ ਕਰੋ ਜਾਈਏ ਤੇ ਗੁਰੂ ਨਾਨਕ ਸਾਰੇ ਦਿਨ ਭਰ ਦੇ ਕੰਮ ਆਪ ਚੰਗੇ ਚੰਗੇ ਕਰਾ ਲੈਂਦਾ ਹੈ ਤੇ ਜਦੋਂ

ਤੇ ਮਾੜਾ ਸੁਪਨਾ ਵੀ ਨਹੀਂ ਆਉਂਦਾ। ਇਹ ਨਿਤਨੇਮ ਗੁਰੂ ਨਾਨਕ ਦੀ ਬਾਹ ਹੈ, ਗੁਰੂ ਨਾਨਕ ਦੀ ਬਾਹ ਨਹੀਂ ਛੱਡਣੀ। ਜਦੋਂ ਅਸੀਂ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ ਛੱਡ ਦਿੰਦੇ ਹਾਂ, ਨਿਤਨੇਮ ਕਰਨਾ ਛੱਡ ਦਿੰਦੇ ਹਾਂ, ਸੱਚ ਜਾਣੋ ਅਸੀਂ ਗੁਰੂ ਨਾਨਕ ਦੀ ਬਾਹ ਛੱਡ ਦਿੰਦੇ ਹਾਂ। ਨਹੀਂ ਬਈ, ਅਸੀਂ ਗੁਰੂ ਨਾਨਕ ਦੀ ਬਾਹ ਨਹੀਂ ਛੱਡਣੀ, ਨਿਤਨੇਮ ਕਰਨਾ ਹੈ ਰੋਜ਼।

संयम जत दिन काहे जने ना वो धो तिलक चढ़ावो सोच दिन

ಜಾತ್ರೆ ಸಾಹಿತ್ಯ ಬೇರು ಈ ಶಬದ್ ಗುರು ನಾನಕ್ ಶಕ್ತಿ ಪಾಚಾರ್ಯ ಮಥುರಾ ಬೃಂದಾವನ ಜನ ಆಪ್ ಗಏ ಜಾ ಕೇ ವೇಖ್ಯಾ ಭಾಈ ಕಿವೇ ಈ ಪಂಡಿತ ಲೋಕ ರಾಶ್ರಮ ಪಾಉಂದೇ ಹನ್ ಕೋಈ ಕಿಸ਼ਨ ਭਗਵਾਨ ਬੰਦਾ ਹੈ ਕੋਈ ਤੇ ਉਹਨਾਂ ਦੇ ਨਾਲ ਹੀ ਫਿਰ ਕੁਕਰਮ ਕਰਦੇ ਨੇ ਤੇ ਹਜ਼ੂਰ ਨੇ ਇਹ ਸ਼ਬਦ ਉੱਥੇ ਉਚਾਰਨ ਕੀਤਾ ਪਰ ਹੈ ਕਹਿਣੀ ਪ੍ਰਧਾਨ ਨਹੀਂ ਕਿਉਂਕਿ ਅੱਗੇ ਕਰਨੀ ਕੀਰਤ ਵਾਚੀ ਐਸਾ ਨਾ ਹੋਵੇ ਅਵਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਲੋਕਾਂ ਨੂੰ ਰੋਕਦਾ ਰਹੇ ਭਾਈ ਸ਼ਰਾਬ ਨਾ ਪੀਆ ਕਰੋ ਤੇ ਆਪ ਪੀਂਦਾ ਹੋਵੇ ਲੋਕਾਂ ਨੂੰ ਕਵੇ ਕੁਕਰਮ ਨਾ ਕਰਿਆ ਕਰੋ ਆਪ ਕਰਦਾ ਹੋਵੇ ਹਜ਼ੂਰ ਕਹਿੰਦੇ ਐਸਾ ਮਨੁੱਖ ਕਦੇ ਆਪਣਾ ਜੀਵਨ ਸਫਲ ਨਹੀਂ ਕਰ ਸਕਦਾ ਆਪਣੇ ਮਨੁੱਖ ਵਿਚ ਕਦੇ ਕਾਮਯਾਬ ਨਹੀਂ ਹੋ ਸਕਦਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਉਹ ਫਿਰ ਜਾਂ ਸਿਕਟਾਰੇ ਪਵੇ ਜੰਗੀਰੀ ਤਾਂ ਚਾਕਰ ਹੱਥੋਂ ਮਰਨਾ ਸੁਲੀ ਮਾਰਿਆ ਗਿਆ ਸੀ ਨਾ ਕਿਤੇ ਹੰਕਾਰ ਨਾਲ ਫੌਜਾਂ ਲੈ ਕੇ ਆ ਰਿਹਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮਾਰਨ ਲਈ ਇਹ ਗੁਰੂ ਨਾਨਕ ਦੇ ਡਰ ਦੇ ਨਾਲ ਸ਼ੁਰੂ ਤੋਂ ਹੀ ਕਿਉਂਕਿ ਇੱਥੇ ਹਿੰਦੂ ਮੁਸਲਮਾਨ ਕਿਸੇ ਵੀ ਮਤ ਦਾ ਜੋ ਵੀ ਆਉਂਦਾ ਹੈ ਉਸ ਨੂੰ ਰਹਿਣ ਲਈ ਥਾਂ ਮਿਲਦੀ ਹੈ ਛਕਣ ਲਈ ਲੰਗਰ ਮਿਲਦਾ ਹੈ ਤੇ ਫਿਰ ਸਿਰਫ ਸਰੀਰਕ ਲੰਗਰ ਹੀ ਨਹੀਂ ਬਾਬੇ ਦੇ ਘਰ ਕੀਰਤਨ ਦਾ ਵੀ ਲੰਗਰ ਚੱਲਦਾ ਘਰ ਕੀਰਤਨ ਹੋਏ ਵਧਾਰ ਤੇ ਜਦੋਂ ਕੀਰਤਨ ਦਾ ਲੰਗਰ ਛੱਕ ਕੇ ਉੱਠਦਾ ਮਨੁੱਖ ਤੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤੇ ਮਿਲ ਜਾਂਦੀ ਹੈ ਉਚਾਰਨ ਕਰੋ ਤੇਰੀ ਵਾਹਿਗੁਰੂ ਤੇ ਗੁਰੂ ਨਾਨਕ ਦੇ ਡਰ ਦੀ ਦਿਨੋ ਦਿਨ ਵਧਿਆਈ ਇਹ ਝੂਠੀ ਸ਼ਤਾ ਵਾਲੇ ਕਦੀ ਵੀ ਨਹੀਂ ਸਹਿ ਸਕੇ ਆ ਹੁਣ ਵੀ ਥਾਂ ਥਾਂ ਤੇ ਜਿਤਨੀ ਵੀ ਧਰਤੀ ਹੈ ਸਾਰੇ ਵਰਲਡ ਵਿਚ ਜਿੱਥੇ ਕੋਈ ਇੱਕ ਵੀ ਸਿੱਖ ਬੈਠਾ ਨਾ ਸਾਧ ਸੰਗਤ ਉਸਨੇ ਗੁਰਦੁਆਰਾ ਪਹਿਲਾਂ ਬਣਾਇਆ ਆਪਣਾ ਘਰ ਬਾਅਦ ਵਿਚ ਬਣਾਇਆ ਉਚਾਰਨ ਕਰੋ ਸ੍ਰੀ ਵਾਹਿਗੁਰੂ ਇਹ ਗੁਰਸਿੱਖਾਂ ਦੀ ਇਸੇ ਹੀ ਹੈ ਔਰ ਹਰ ਗੁਰਦੁਆਰੇ ਵਿਚ ਫਿਰ ਗੁਰੂ ਕਾ ਲੰਗਰ ਕੀਰਤਨ ਤੇ ਆਏ ਇਸ ਸਥਿਤੀ ਨੂੰ ਥਾਂ ਮਿਲਦੀ ਇਸ ਦਾਦੀ ਵਡਿਆਈ ਨੂੰ ਜਹਾਂਗੀਰ ਵੇਖ ਨਹੀਂ ਸਕਿਆ ਤੇ ਸੁਲੀ ਖਾਨ ਨੂੰ ਕਹਿ ਦਿੱਤਾ ਭਾਈ ਤੂੰ ਕਸ਼ਮੀਰ ਜਾ ਰਿਹਾ ਜੰਗ ਕਰਨ ਲਈ ਰਸਤੇ ਵਿਚ ਗੁਰੂ ਨੂੰ ਹੀ ਸੋਧਦਾ ਜਾਵੇ ਤੇ ਜਦੋਂ ਹਜ਼ੂਰ ਦੇ ਪਾਸ ਇਹ ਸੁਨੇਹਾ ਪਹੁੰਚਿਆ ਵਿਚਾਰ ਹੋਈ ਪ੍ਰਥਮੇ ਮਤਾ ਜੇ ਪੱਧਰੀ ਚਲਾਵੋ ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ ਕਿਸੇ ਨੇ ਆਖਿਆ ਮਹਾਰਾਜ ਪੱਤਰਕਾ ਲਿਖ ਦੇਈ ਤੇ ਜੇ ਬਾਦਸ਼ਾਹ ਜਹਾਂਗੀਰ ਨੂੰ ਪੱਤਰਕਾ ਨਹੀਂ ਲਿਖਣੀ ਤਾਂ ਦੋ ਸਿਆਣੇ ਪੁਰਸ਼ ਭੇਜ ਦੇਈਏ ਜੋ ਗੁਰੂ ਨਾਨਕ ਦੇ ਦਰ ਦੀ ਵਡਿਆਈ ਦੱਸ ਸਕਣ ਤੇ ਜੇ ਇਹ ਵੀ ਨਹੀਂ ਕਰਨਾ ਤਾਂ ਫਿਰ ਹੁਕਮ ਕਰੋ ਅਸੀਂ ਜੂਝ ਜਾਂਦੇ ਹਾਂ ਤ੍ਰਿਤੀਏ ਮਤਾ ਕਿਛ ਕਰੋ ਉਪਾਇਆ ਉਹ ਸ਼ਾਂਤ ਮੂਰਤ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਇੰਤ ਸ਼ਹੀਦਾਂ ਦੇ ਸਿਰਤਾਜ ਦਾਤਾ ਜੀ ਜੁੜ ਗਏ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਤੇ ਆਪ ਕਹਿੰਦੇ ਹਨ ਮੈਂ ਸਭ ਕਿਛ ਛੋੜ ਇੱਕ ਵਾਰ ਜਪੋ ਨਾ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਦਿਆ ਅੱਛਾ ਮੈਂ ਇਹਨਾਂ ਕਪਟੀਆਂ ਨੂੰ ਜਾ ਕੇ ਕਵਾਂ ਭਾਈ ਮੈਨੂੰ ਕੁਝ ਨਾ ਆਖ ਇਹ ਦੁਨੀਆਦਾਰ ਰਾਜੇ ਸ਼ੀ ਮੁਕੱਦਮ ਕੁੱਤੇ ਇਹਨਾਂ ਨੂੰ ਜਾ ਕੇ ਆਖਾਂ ਨਹੀਂ ਮੈਂ ਆਪਣੇ ਪਰਮੇਸ਼ਰ ਅੱਗੇ ਅਰਦਾਸ ਕਰਨੀ ਹੈ ਤੇ ਜਿਨ੍ਹਾਂ ਨੇ ਪਰਮੇਸ਼ਰ ਦਾ ਆਸਰਾ ਲਿਆ ਨਾ ਇਤਿਹਾਸ ਵਿਚ ਆਉਂਦਾ ਬਈ ਸੁਲੀ ਖਾਂ ਬੜੇ ਹੰਕਾਰ ਨਾਲ ਫੌਜਾਂ ਚੜਾ ਕੇ ਆ ਰਿਹਾ ਸੀ ਇਸਦਾ ਘੋੜਾ ਐਸਾ ਪਾਗਲ ਹੋਇਆ ਬੰਦੇ ਭੱਠੇ ਵਿਚ ਜਾ ਮਰਿਆ ਤੇ ਸੁਲੀ ਸਮੈਤ ਸੁਆਹ ਹੋ ਗਿਆ ਸੁਲਹੀ ਤੇ ਨਾਰਾਇਣ ਰਾਤ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਬੂਆ ਨਾ ਪਾਕ ਮੁਸਲਮਾਨ ਸੜ ਕੇ ਮਰ ਜਾਵੇ ਨਾ ਕਹਿੰਦੇ ਹਨ ਇਹ ਦੋਜ਼ਖ ਵਿਚ ਗਿਆ ਨਰਕਾਂ ਵਿਚ ਗਿਆ ਕਾਦ ਕੁਠਾਰ ਖਸਮ ਸਿਰ ਕਾਟਿਆ ਕਾਦ ਕੁਠਾਰ ਖਸਮ ਸਿਰ ਕਾਟਿਆ ਖਿਨ ਮੇ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਯਾਦ ਰੱਖਣਾ ਗੁਰੂ ਨਾਨਕ ਦੇ ਦਰ ਨੂੰ ਗੁਰੂ ਨਾਨਕ ਦੇ ਦਰ ਲਈ ਜਿਸ ਨੇ ਮੰਦਾ ਚਿਤਵਿਆ ਨਾ ਸਾਧ ਸੰਗਤ ਉਹ ਕਦੇ ਰਿਹਾ ਨਹੀਂ ਹੈ ਉਹ ਜੜੋਂ ਉਖਰ ਗਿਆ
ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਬੀਨਾ ਤਾਕ ਪੁੱਤਰ ਮਿੱਤਰ ਧਨ ਕਛੂ ਨ ਰਹੇ ਉਸ ਛੋਧ ਗਿਆ ਸਭ ਭਾਈ ਸਾਹਿਬ ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਦੀ ਸੋਚਣੀ ਮੰਦੀ ਕੀਤੀ ਹੈ।

ਨਾਮ ਜਪਣ ਵਾਲਿਆਂ ਦੀ ਪਿੱਛੇ ਵੀ ਸ਼ੋਭਾ ਹੁਣ ਵੀ ਸ਼ੋਭਾ ਹੋ ਰਹੀ ਹੈ ਤੇ ਰਹਿੰਦੀ ਦੁਨੀਆਂ ਤੱਕ ਸ਼ੋਭਾ ਹੁੰਦੀ ਰਹੀ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ ਉਹਨਾਂ ਦੀ ਸ਼ੋਭਾ ਸਾਰੇ ਜਗੋ ਨਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ ਆਪਣੇ ਧਰਮ ਲਈ ਆਪਾਂ ਕੁਰਬਾਨ ਕਰ ਦਿੱਤਾ ਫਿਰ ਉਹਨਾਂ ਨੂੰ ਕੋਈ ਮੇਟ ਸਕਦਾ ਕੋਈ ਨਾ ਮੇਟਨ ਤੇ ਮਾਇਆ ਕੀ ਸ਼ੋਭਾ ਅੱਜ ਮੁਰਾਤਬਾ ਹੈ ਅੱਜ ਚਾਰ ਪੈਸੇ ਹਨ ਤਾਂ ਲੋਕ ਤੈਨੂੰ ਸਲਾਮਾਂ ਕਰ ਰਹੇ ਹਨ ਕੱਲ ਜਦੋਂ ਨਹੀਂ ਰਹਿਣਗੇ ਤੈਨੂੰ ਕੋਈ ਮੂੰਹ ਹੀ ਨਹੀਂ ਲਾਵੇਗਾ ਤੇ ਜੇ ਪਦਾਰਥ ਸਦਾ ਲਈ ਤੇਰੇ ਪਾਸ ਰਹਿ ਨਹੀਂ ਗਏ ਕੋਈ ਮੁਰਾਤਬਾ ਤੇਰੇ ਪਾਸ ਰਹਿ ਨਹੀਂ ਗਿਆ ਤਾਂ ਤੂੰ ਕਿਤਨਾ ਕੁ ਚਿਰ ਬੈਠਾ ਰਹੇਗਾ ਬਾਈ ਆਖਿਰ ਤਾਂ ਜਾਣਾ ਹੀ ਹੈ ਨਾ ਚਾਹੇ ਬੇਮੁਖ ਹੋ ਕੇ ਜਾਵੇ ਤੇ ਚਾਹੇ ਗੁਰੂ ਵਾਲਾ ਬਣ ਕੇ ਜਾਵੇ ਜੋ ਗੁਰੂ ਵਾਲੇ ਬਣ ਕੇ ਜਾਂਦੇ ਹਨ ਉਹਨਾਂ ਦਾ ਮੁੱਖ ਇੱਥੇ ਵੀ ਉਜਲਾ ਤੇ ਦਰਗਾਹ ਵਿਚ ਵੀ ਉਜਲਾ ਤੇ ਜਿਹੜਾ ਬੇਮੁੱਖ ਹੋ ਕੇ ਮਰਦਾ ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਚਾਰਿਓ ਨਾ ਇੱਥੇ ਦੁੱਖ ਗਨੇਰਿਆਂ ਅੱਗੇ ਹੋਰ ਨਾ ਥਾਂ ਗੁਰੂ ਤੋਂ ਬੇਮੁੱਖ ਹੋ ਕੇ ਪਹਿਲਾਂ ਤੂੰ ਤੂੰ ਆਪਣਾ ਮਨੁੱਖਾ ਜਨਮ ਹੀ ਨਰਕ ਬਣਾ ਲਿਆ ਤੇ ਅੱਗੇ ਜਾ ਕੇ ਤੂੰ ਵੀ ਨਰਕ ਫਿਰ ਪਿਆ ਵਿਚਾਰ ਵੀ ਕਦੋਂ ਤੇਰੀ ਵਾਰੀ ਭਾਈ ਸਾਹਿਬ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਪਾਰੀ ਹੂਈ ਅਕਿਰਤ ਖਣ ਮੰਦੀ ਹੂੰ ਮੰਦੀ ਧਰਤੀ ਨੇ ਪੁਕਾਰ ਕੀਤੀ ਹੈ ਨਿਰੰਕਾਰ ਮੈਂ ਬੜੀ ਦੁਖੀ ਹਾਂ ਆਵਾਜ਼ ਆਈ ਤੈਨੂੰ ਕਿਸ ਗੱਲ ਦਾ ਦੁੱਖ ਹੈ ਜੇ ਪਹਾੜਾਂ ਦਾ ਪਾਰ ਹੈ ਤਾਂ ਉਹ ਚੁੱਕ ਲੈਂਦਾ ਹਾਂ ਜੇ ਬਨਸਪਤੀ ਦਾ ਪਾਰ ਹੈ ਤਾਂ ਬਨਸਪਤੀ ਚੁੱਕ ਲੈਂਦਾ ਹਾਂ ਨਦੀਆਂ ਦਰਿਆਵਾਂ ਦਾ ਪਾਰ ਹੈ ਉਹ ਉਠਾ ਲੈਂਦਾ ਹਾਂ ਜੀਵ ਜੰਤੂਆਂ ਦਾ ਪਾਰ ਹੈ ਉਹ ਚੁੱਕ ਲੈਂਦਾ ਹਾਂ ਤੈਨੂੰ ਕਿਸ ਗੱਲ ਦਾ ਪਾਰ ਹੈ ਤਾਂ ਧਰਤੀ ਨੇ ਪੁਕਾਰ ਕੀਤੀ ਜਦੋਂ ਅਕਿਰਤ ਕਰਨ ਮੇਰੇ ਤੇ ਕਦਮ ਰੱਖਦਾ ਹੈ ਮੈਂ ਸੜ ਜਾਂਦੀ ਹਾਂ ਮੇਰੀ ਛਾਤੀ ਸੜ ਜਾਂਦੀ ਹੈ ਅਕਿਰਤ ਗਨ ਕੌਣ ਹੈ ਜੋ ਦਾਤਾ ਤਾਂ ਗੁਰੂ ਕੋ ਨੂੰ ਪ੍ਰਾਪਤ ਕਰੇ ਤੇ ਫਿਰ ਉਸੇ ਡਰ ਤੇ ਖੂਨ ਦੀਆਂ ਨਦੀਆਂ ਵਹਿਣ

ਲਾਲਚ ਲਾਗੇ ਜਨਮ ਗਵਾਇਆ, ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ

ਜਿਹੜੀ ਰਾਜ ਦੀ ਪ੍ਰਜਾ ਕੂੜੇ ਖਲੋਤੀ ਹੋਵੇ ਤੇ ਫਿਰ ਕੂੜ ਮਿੱਠਾ ਤਾਂ ਬੜਾ ਲੱਗਦਾ। ਹਜ਼ੂਰ ਦਾ ਬਚਨ ਹੈ ਪਰ ਨੁਕਸਾਨ ਬੜਾ ਕਰ ਦਿੰਦਾ। ਆ ਧਿਆਨ ਦੇਣਾ ਇਹਨਾਂ ਤੁਕਾਂ ਵੱਲ। ਕੂੜ ਮਿੱਠਾ ਹਾਂ ਕੂੜ ਮਿੱਠਾ ਕੂੜ ਮਾਖਿਓ ਕੂੜ ਮਿੱਠਾ ਸਾਰੇ ਜਗ ਕੂੜ ਮਿੱਠਾ ਕੂੜ ਮਾਖਿਓ ਤੇ ਪਤਾ ਹੀ ਕੂੜ ਕੀ ਕਰਦਾ। ਕੂੜ ਡੋਬੇ ਕੂੜ ਕੂੜਾ ਦੇ ਕੂੜ ਡੋਬ ਰਹੇ ਨੇ।

ಅಪ್ಪಣೆ ತಾನು ಭಾಗಿಸಬಹುದು. ಜೈ ಗುರುದೇವ್ ಮಾರಕತೆ ಚಲದೇವ ತೇರ ಸೇರಿದಾಗಿಗೆ ಶುಕ್ರಾನ ದೇವಾಯಿಗುರು ಮೇರಿ ಸಿಖಿ ಕೇಶ ಸ್ವಾಸ ಕ್ಯೂಕಿ ಉದಯ ತು ಬನ್ ಗೇ ಸಿಖ ದಾ ತಾ ಜದೋ ಜನಮ ಹುಂದಾ ಉದೋ ಹೀ ಗುರು ಕೀ ಭೇಟಾ ಚರ ಜಾಂದಾ. ਇਹ ਕਿੰਦਾ ਹੋਇਆ ਮੱਥਾ ਕਿਉਂ ਟੇਕਦੇ ਹਾਂ ਰੋਜ਼ ਗੁਰੂ ਅੱਗੇ? ਇਹ ਕੋਈ ਮਾਇਆ ਤਾਂ ਪੇਟਾ ਨਹੀਂ ਹੋ ਸਕਦੀ, ਘੱਟੋ ਘੱਟ ਸਿਰ ਹੀ ਪੇਟਾ ਹੋ ਸਕਦਾ ਹੈ ਗੁਰੂ. ਮੱਥਾ ਕਿਉਂ ਟੇਕਦੇ ਹਾਂ ਹੇ ਵਾਹਿਗੁਰੂ, ਹੇ ਕਲਗੀ ਦਰ ਪਾਤਸ਼ਾਹ, ਇਹ ਸਿਰ ਤੇਰਾ ਹੈ ਤੇ ਤੇਰਾ ਹੀ ਰਹੇਗਾ. ਇਸ ਲਈ ਨਾਨਕ ਨਾਮ ਮਿਲੇ ਵਡਿਆਈ, ਇਹ ਤੂੰ ਉੱਪਰ ਕਰਮ ਨਹੀਂ. ਆਓ ਸਾਰੇ ਗੁਰੂ ਕੇ ਬਣੀ ਅੰਮ੍ਰਿਤ ਛਕੀਏ, ਗੁਰੂ ਕੀ ਮੋਹਰ ਲਗਵਾਈਏ. ਕਿਉਂਕਿ ਕਈ ਵਾਰ ਮਨੁੱਖ ਕਹਿ ਦਿੰਦਾ ਬਈ ਮੈਂ ਸਾਰੇ ਹੀ ਚੰਗੇ ਕਰਮ ਕਰਦਾ ਹਾਂ ਤੇ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ. ਸ਼ਾਇਦ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਯਾਦ ਆਇਆ, ਇੱਕ ਬ੍ਰਾਹਮਣ ਨੇ ਹਜ਼ੂਰ ਅੱਗੇ ਪ੍ਰਸ਼ਨ ਕਰ ਦਿੱਤਾ, ਆਖਿਆ ਜੇ ਤੁਹਾਡੇ ਸਿੱਖ ਬ੍ਰਹਮ ਗਿਆਨੀ ਹਨ, ਜੀਵਨ ਮੁਕਤ ਹਨ, ਤਾਂ ਫਿਰ ਇਹ ਕੰਘਾ ਕਿਰਪਾਨ ਕੜਾ ਕੇਸ਼ ਇਹ ਪੰਜ ਕਕਾਰ ਫਿਰ ਤੁਸੀਂ ਕਿਉਂ ਰਖਾਉਂਦੇ ਹੋ? ਇਹਨਾਂ ਦੀ ਕੀ ਲੋੜ ਹੈ? ਜਿਹੜਾ ਹੈ ਹੀ ਬ੍ਰਹਮ ਗਿਆਨੀ ਹੈ ਹੀ ਜੀਵਨ ਮੁਕਤ. ਕਲਗੀਧਰ ਪਾਤਸ਼ਾਹ ਕਹਿਣ ਲੱਗੇ ਬਈ ਕੱਲ ਤੈਨੂੰ ਇਸ ਗੱਲ ਦਾ ਜਵਾਬ ਦੇਵਾਂਗੇ. ਦੂਸਰਾ ਦਿਨ ਹੋਇਆ, ਕਾਬਲ ਤੋਂ ਸੰਗਤਾਂ ਆਈਆਂ, ਹਜ਼ੂਰ ਅੱਗੇ ਪੇਟਾਵਾਂ ਰੱਖੀਆਂ, ਇੱਕ ਸਿੱਖ ਨੇ ਸੋਨੇ ਦੀ ਡਲੀ ਹਜ਼ੂਰ ਅੱਗੇ ਮੱਥਾ ਟੇਕੀ, ਕਿਉਂਕਿ ਹਜ਼ੂਰ ਦੇ ਪੀਰ ਅੱਗੇ ਸਵਾ ਤੋਲਾ ਸੋਨਾ ਲੱਗਦਾ ਸੀ. ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਡਲੀ ਚੁੱਕ ਕੇ ਆਪਣੀ ਕਮਰ ਕੱਸੇ ਵਿੱਚ ਲਾਈ. ਸਾਰਿਆਂ ਨੇ ਵੇਖਿਆ, ਆਖਿਆ ਇਹ ਸਿੱਖ ਕਿਹਦੇ ਭਾਗਾਂ ਵਾਲਾ, ਜਿਹਦੀ ਪੇਟਾ ਨੂੰ ਹਜ਼ੂਰ ਨੇ ਆਪਣੇ ਹੱਥ ਕਵਨਾਂ ਨਾਲ ਆਪਣੀ ਕਮਰ ਕੱਸੇ ਵਿੱਚ ਰੱਖਿਆ. ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਭਾਈ ਇਸ ਸੰਗਤ ਵਿੱਚ ਕੋਈ ਸੁਨਿਆਰ ਬੈਠਾ ਤਾਂ ਇਸ ਸੋਨੇ ਦੀ ਪਰਖ ਕਰੇ. ਬੈਠਾ ਸੀ ਕਹਿਣ ਲੱਗਾ ਗਰੀਬ ਨਿਵਾਜ, ਐਡੇ ਸਿਦਕੀ ਸਿੱਖ ਜਿਸ ਨੇ ਇਹ ਸੋਨਾ ਭੇਟ ਕੀਤਾ, ਤੇ ਕੋਈ ਗਲਤ ਚੀਜ਼ ਥੋੜੀ ਤੁਹਾਡੀ ਭੇਟਾ ਕਰ ਸਕਦਾ? ਤੇ ਫਿਰ ਤੁਹਾਡੇ ਜਿਸ ਵਸਤੂ ਨੂੰ ਹੱਥ ਲੱਗ ਜਾਣ, ਜਿਹੜੀ ਵਸਤੂ ਤੁਹਾਡੇ ਸਰੀਰ ਨਾਲ ਛੋ ਜਾਵੇ, ਉਹ ਤਾਂ ਉਸ ਤਰ੍ਹਾਂ ਵੀ ਖੰਚਨ ਹੋ ਜਾਂਦੀ ਹੈ. ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਬਈ ਜੋ ਮੈਂ ਕਹਿ ਰਿਹਾ ਨਾ, ਉਸ ਗੱਲ ਦੀ ਤਾਮੀਲ ਕਰੋ, ਇਹ ਸੋਨਾ ਵੇਖੋ ਬਈ ਇਹ ਅਸਲ ਸੋਨਾ ਹੈ ਜਾਂ ਮਿਲਾਵਟ ਵਾਲਾ ਹੈ, ਧਿਆਨ ਦੇ. ਅੱਛਾ ਜੀ, ਫਿਰ ਇਹ ਤਾਂ ਕਸਵੱਟੀ ਤੇ ਲਾ ਕੇ ਹੀ ਪਤਾ ਲੱਗ ਸਕਦਾ. ਕਸਵੱਟੀ ਲਿਆਇਆ, ਸੁਨਿਆਰ ਨੇ ਪੰਜ ਸੱਤ ਲਕੀਰਾਂ ਖਿੱਚੀਆਂ, ਵੇਖਿਆ ਰੰਗਤ ਵੇਖੀ, ਆਖਿਆ ਗਰੀਬ ਨਿਵਾਜ ਸੱਚੇ ਪਾਤਸ਼ਾਹ, ਇਹ ਸੌ ਲੰਬਰੀ ਸੋਨਾ ਹੈ, ਇਹਦੇ ਵਿੱਚ ਕੋਈ ਖੋਟ ਨਹੀਂ ਹੈ. ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬ੍ਰਾਹਮਣ ਨੂੰ ਕਹਿਣ ਲੱਗੇ, ਭਾਈ ਤੇਰੇ ਸਵਾਲ ਦਾ ਜਵਾਬ ਤੈਨੂੰ ਮਿਲ ਗਿਆ? ਆਖਿਆ ਜੀ, ਮੈਨੂੰ ਸਮਝ ਨਹੀਂ ਆਇਆ. ਆਖਿਆ, ਬੇਸ਼ੱਕ ਸੋਨਾ ਸੌ ਲੰਬਰੀ ਸੀ, ਪਰ ਜਿਤਨੇ ਤੱਕ ਕਸਵੱਟੀ ਤੇ ਨਹੀਂ ਨਾ ਲੱਗ ਜਾਂਦਾ, ਕੋਈ ਵੀ ਸਿਆਣਾ ਸਰਾਪ ਉਸ ਨੂੰ ਆਪਣੀ ਤਿਜੋਰੀ ਵਿਚ ਨਹੀਂ ਰੱਖਦਾ. ਤੇ ਗੁਰੂ ਦੇ ਗ੍ਰਹਿ ਵਿਖੇ ਵੀ ਭਾਈ ਇਸ ਖਜ਼ਾਨੇ ਵਿਚ ਵੀ ਉਹੀ ਦਾਖਲ ਹੋ ਸਕਦਾ ਜਿਹੜਾ ਕਸਵੱਟੀ ਤੇ ਲੱਗੇ. ਤੇ ਕਸਵੱਟੀ ਕੀ ਹੈ? ਗੁਰੂ ਕਾ ਅੰਮ੍ਰਿਤ ਪਾਨ ਕਰਨਾ. ਜਿਹੜਾ ਅੰਮ੍ਰਿਤ ਨਹੀਂ ਛਕਦਾ, ਨੇ ਗੁਰੂ ਕਿਹਾ ਹੈ ਨਾਉ ਬੁਰਾ, ਵਿਚ ਹਉ ਮੈਂ ਕਰਮ ਕਮਾਉ ਦੇ ਜੋ ਬੇਸਵਾ ਪੂਤ ਨਾ ਨਾਉ. ਨਿਗਲਾ ਪੁਰਸ਼ ਜਿੱਥੇ ਕਦਮ ਰੱਖਦਾ ਧਰਤੀ ਸੜ ਜਾਂਦੀ ਹੈ. ਇਸ ਲਈ ਭਾਈ ਆਓ, ਹੁਣ ਲੋੜ ਹੈ. ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਬਾਹਾਂ ਹਰ ਵੇਲੇ ਪਲਕ ਰਹੀਆਂ ਹਨ, ਬਈ ਕਿਹੜਾ ਮੇਰਾ ਹੈ ਤੇ ਕਿਹੜਾ ਪਦਾਰਥਾਂ ਵਿਚ ਰੁੜ ਗਿਆ. ਇਸ ਵੇਲੇ ਪ੍ਰੀਖਿਆ ਦਾ ਸਮਾਂ ਆ ਗਿਆ. ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੇਲੇ ਇੱਕ ਨਿਤਰਿਆ ਸੀ, ਜਦੋਂ ਪਦਾਰਥਾਂ ਦੀਆਂ ਨਦੀਆਂ ਵਗੀਆਂ, ਪਦਾਰਥਾਂ ਵਾਲੇ ਪਦਾਰਥ ਲੈ ਕੇ ਤੁਰ ਗਏ, ਸੋਨੇ ਚਾਂਦੀ ਦੇ ਵਪਾਰੀ ਸੋਨਾ ਚਾਂਦੀ ਚੁੱਕ ਕੇ ਤੁਰ ਗਏ, ਹੀਰੇ ਮੋਤੀਆਂ ਦੇ ਬੁੱਕ ਭਰ ਕੇ ਲੋਕੀ ਤੁਰ ਗਏ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਗਰ ਵੇਖਿਆ ਤਾਂ ਇੱਕ ਭਾਈ ਲਹਿਣਾ ਖੜਦਾ ਸੀ. ਆਖਿਆ, ਤੂੰ ਹੀ ਚਲਾ ਜਾਂਦਾ, ਐਡੇ ਪਦਾਰਥ ਰਸਤੇ ਵਿਚ ਆਏ,
ਭਾਈ ਲਹਿਣਾ ਜੀ ਦੇ ਨੈਣ ਕਟੋਰੇ ਭਰ ਆਏ ਹੋ ਸੱਚਿਆ ਪਾਤਸ਼ਾਹ ਮੇਰਾ ਦੇ ਸਾਈ ਉਹ ਜਿਹੜੇ ਤੁਰ ਗਏ ਹਨ ਨਾ ਉਹਨਾਂ ਦਾ ਕੋਈ ਘਰ ਬਾਰ ਸੀ ਉਹਨਾਂ ਦਾ ਕੋਈ ਸਹਾਇਕ ਸੀ ਉਹਨਾਂ ਦਾ ਕੋਈ ਰਿਸ਼ਤੇਦਾਰ ਸੀ ਪਰ ਮੇਰਾ ਤਾਂ ਸਭ ਕੁਛ ਤੂੰ ਹੀ ਹੈ ਮੈਂ ਕਿਧਰ ਜਾਵਾਂ ਮੇਰਾ ਤਾਂ ਘਰ ਬਾਰ ਵੀ ਤੂੰ ਹੀ ਮੇਰਾ ਸਭ ਕੁਛ ਤੂੰ ਹੀ ਹੈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਆਪਣੀ ਗੱਲ ਨਾਲ ਲਾ ਲਿਆ ਲਹਿਣੇ ਕੋ ਆਪਣੇ ਅੰਗ ਲਗਾ ਲਹਿਣੇ ਕੋ ਅੰਗਦ ਕਰ ਦਿਆ ਦੂਸਰੇ ਗੁਰੂ ਨਾਨਕ ਬਣਾ ਦੇ ਜੋ ਗੁਰੂ ਕੇ ਬਣ ਜਾਂਦੇ ਹਨ ਭਾਈ ਜਦੋਂ ਤੁਸੀਂ ਗੁਰੂ ਕੇ ਬਣ ਜਾਓਗੇ ਤਾਂ ਫਿਰ ਕਲਗੀਧਰ ਪਾਤਸ਼ਾਹ ਕਹਿ ਦੇਣਗੇ ਖਾਲਸਾ ਮੇਰੋ ਰੂਪ ਹੈ ਖਾਲਸਾ ਆਓ ਆਖਰੀ ਤੁਕਾਂ ਕਰਕੇ

ਸਤ ਸੰਗਤ ਦੇ ਬੈਕੁੰਠ ਵਿੱਚ ਬਹਿ ਕੇ ਵਾਹਿਗੁਰੂ ਜਪਣ ਦਾ ਮਹਾਤਮ ਕੋਈ ਰਸਨਾ ਬਿਆਨ ਨਹੀਂ ਕਰ ਸਕਦੀ। ਫਿਰ ਵੀ ਭਾਈ ਗੁਰਦਾਸ ਜੀ ਨੇ ਯਤਨ ਕੀਤਾ। ਕਿੱਡਾ ਵੱਡਾ ਪੁੰਨ ਹੈ ਸਤ ਸੰਗਤ ਵਿੱਚ ਵਾਹਿਗੁਰੂ ਜਪਣਾ, ਅਤੇ ਜਿਹੜਾ ਇੱਥੇ ਵੀ ਬਹਿ ਕੇ ਘਰ ਦੀਆਂ ਪੋਥੀਆਂ ਫੋਲੀ ਬੈਠਾ ਜਾਂ ਗੁੰਮ ਸ਼ੁੰਮੀ ਬੈਠਾ, ਪਤਾ ਹੀ ਨਹੀਂ ਵਾਹਿਗੁਰੂ ਜਪਣਾ ਕਿ ਨਹੀਂ ਜਪਣਾ, ਉਹ ਘਾਟੇ ਵਿੱਚ ਹੈ। ਇਸ ਲਈ ਭਾਈ ਸਾਹਿਬ ਕਹਿੰਦੇ ਹਨ 68 ਤੀਰਥਾਂ ਦਾ ਇਸ਼ਨਾਨ ਦਾ ਪੁੰਨ ਹੀ ਨਹੀਂ, ਕੋਈ ਕੋਟ ਜਨਮ ਉਲਟਾ ਹੋ ਕੇ ਤਪ ਕਰ ਲਵੇ, ਜੈਸੇ ਕੋਟ ਜਨਮ ਤਪ ਉਰਧਮੁਖੀ ਬਸੰਤਰ ਮੇਂ ਤਨ ਦਾਹੇ ਦਿਓ, ਆਪਣਾ ਤਨ ਬਸੰਤਰ ਵਿੱਚ ਸਾੜ ਦੇਵੇ, ਅੱਗ ਵਿੱਚ ਸਾੜ ਦੇਵੇ। ਫਿਰ ਇੱਥੇ ਹੀ ਖਤਮ ਨਹੀਂ ਵਾਹਿਗੁਰੂ ਦਾ ਮਹਾਤਮ। ਕੁਰਸ਼ੇਤਰ ਦੀ ਪਵਿੱਤਰ ਧਰਤੀ ਤੇ ਕੋਈ 100 ਲੱਖਾਂ ਅਸ਼ਮੇਧ ਜੱਗ ਕਰ ਲਵੇ, ਜੈਸੇ ਲੱਖ ਬਾਰ ਕੁਰਸ਼ੇਤਰ ਮੇਂ ਅਸ਼ਮੇਧ ਜੱਗ ਅਭੰਗ ਠਹਿਓ। ਇੱਡਾ ਵੱਡਾ ਮਹਾਤਮ ਹੈ ਮਨ ਜੋੜ ਕੇ ਵਾਹਿਗੁਰੂ ਜਪਣਾ। ਸਤ ਸੰਗਤ ਨੂੰ ਇਸੇ ਲਈ ਵਡਿਆਇਆ ਪਿਆਰੀ ਸਤ ਸੰਗਤ। ਮਹਾਂਪੁਰਖ ਕਿਹਾ ਕਰਦੇ ਸਨ ਜੇ ਕੋਈ 5000 ਦੀ ਸੰਗਤ ਵਿੱਚ ਵੀ ਵਾਹਿਗੁਰੂ ਜਪ ਰਿਹਾ ਨਾ, ਇਹ ਸਤ ਸੰਗਤ ਦੀ ਵਡਿਆਈ ਹੈ ਕਿ ਇੱਕ ਇੱਕ ਪ੍ਰਾਣੀ ਨੂੰ 5000 ਵੇਰਾਂ ਵਾਹਿਗੁਰੂ ਜਪਣ ਦਾ ਮਹਾਤਮ ਪ੍ਰਾਪਤ ਹੁੰਦਾ ਹੈ। ਇਸ ਲਈ ਆਓ ਜਪੀਏ।

0: ਆਏ ਹੋਈ ਫੁਲਵਾੜੀ ਅਕਾਲ ਅਕੈਡਮੀ ਗੁਰਦੁਆਰਾ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਦਮ ਅਤੇ ਸਤਕਾਰ ਸਹਿਤ ਫਤਿਹ ਅਰਜ ਕਰਦਾ ਹੈ। ਸਾਰੇ ਗੱਜ ਕੇ ਆਖੋ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਕਲਗੀ ਤਰ ਉਤੇ ਲੇਖਾ ਖਤਮ ਹੁੰਦਾ ਜਦੋਂ ਕਰੀ ਦੀ ਖੋਜ ਲਸਾਨੀਆਂ ਦੀ, ਜਿਸ ਨੇ ਆਪਣੀ ਵਸ ਕੁਰਬਾਨ ਕਰਕੇ ਡੁਬਦੀ ਹਿੰਦ ਰੱਖੀ
1: ਹਿੰਦੁਸਤਾਨੀਆਂ ਦੀ,
0: ਜਿੱਥੇ ਪੁੱਤਰਾਂ ਦੀ ਦੇਣੀ ਬੜੀ ਪੈਂਦੀ, ਹੋਸ਼ ਭੁੱਲ ਜਾਂਦੀ ਵੱਡੇ ਦਾਨੀਆਂ ਦੀ। ਕਲਗੀ ਤਰ ਦਸ਼ਮੇਸ਼ ਦੀ ਜ਼ਿੰਦਗੀ ਤੇ ਹੱਦ ਖਤਮ ਹੈ ਕੁੱਲ
1: ਕੁਰਬਾਨੀਆਂ ਦੀ।
0: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੁਸਤਾਨ ਦੀ ਡੁਬਦੀ ਬੇੜੀ ਨੂੰ ਬੰਨੇ ਲਾਇਆ, ਪਰ ਐਸਾ ਸਮਾਂ ਆਇਆ ਜਦੋਂ ਮੁਗਲ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਅਤੇ ਬਾਈ ਤਾਰ ਦੇ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ। ਕਈ ਮਹੀਨੇ ਕਿਲੇ ਨੂੰ ਘੇਰਾ ਪਿਆ ਰਿਹਾ। ਕਿਲੇ ਵਿਚਲਾ ਸਾਰਾ ਰਾਸ਼ਨ ਪਾਣੀ ਖਤਮ ਹੋ ਗਿਆ। ਬਾਹਰੋਂ ਬਾਦਸ਼ਾਹ ਔਰੰਗਜ਼ੇਬ ਅਤੇ ਬਾਈ ਤਾਰ ਦੇ ਰਾਜਿਆਂ ਨੇ ਇਹ ਝੂਠੀਆਂ ਕਸਮਾਂ ਖਾ ਕੇ ਕਿਹਾ ਕਿ ਪਾਤਸ਼ਾਹ, ਤੁਸੀਂ ਕਿਲਾ ਛੱਡ ਦਿਓ, ਸਾਡੀਆਂ ਫੌਜਾਂ ਤੁਹਾਡੇ ਤੇ ਕੋਈ ਹੱਲਾ ਨਹੀਂ ਕਰਨਗੀਆਂ। ਇਹਨਾਂ ਜ਼ਾਲਮਾਂ ਦੀਆਂ ਝੂਠੀਆਂ ਕਸਮਾਂ ਨੇ ਮਾਤਾ ਗੁਜਰੀ ਜੀ ਅਤੇ ਕੁਝ ਸਿੰਘਾਂ ਦਾ ਵਿਸ਼ਵਾਸ ਜਿੱਤ ਲਿਆ। ਮਾਤਾ ਜੀ ਦੇ ਕਹਿਣ ਤੇ ਕਲਗੀਧਰ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ। ਜਦੋਂ ਗੁਰੂ ਸਾਹਿਬ ਕਿਲਾ ਛੱਡ ਕੇ ਜਾ ਰਹੇ ਸਨ ਤਾਂ ਇਹਨਾਂ ਜ਼ਾਲਮਾਂ ਨੇ ਆਪਣੀਆਂ ਸਾਰੀਆਂ ਕਸਮਾਂ ਭੁਲਾ ਕੇ ਗੁਰੂ ਸਾਹਿਬ ਦੀ ਫੌਜ ਤੇ ਹੱਲਾ ਬੋਲ ਦਿੱਤਾ। ਉਸ ਵਕਤ ਸਰਸਾ ਨਦੀ ਵਿੱਚ ਵੀ ਹੜ੍ਹ ਆਇਆ ਹੋਇਆ ਸੀ। ਸਰਸਾ ਨਦੀ ਕੰਢੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਸਰਸਾ ਉੱਤੇ ਘਮਸਾਣ ਦਾ ਯੁੱਧ ਹੋਇਆ। ਥੋੜਾ ਕਿਸੇ ਪਾਸੇ, ਥੋੜਾ ਕਿਸੇ ਪਾਸੇ ਭੇਟਾ ਨਦੀ ਦੀ ਕੀਮਤੀ ਗ੍ਰੰਥ ਹੋ ਗਏ। ਬਾਅਦ ਕਿਸੇ ਪਾਸੇ ਘੋੜਾ,
1: ਕਿਸੇ ਪਾਸੇ
0: ਜਿਹੜਾ ਚਾਵਾਂ ਨਾਲ ਮਹਿਲ ਉਸਾਰਿਆ ਸੀ, ਇੱਟ ਕਿਸੇ ਪਾਸੇ, ਰੋੜਾ ਕਿਸੇ ਪਾਸੇ, ਸੋਹਣੇ ਸੂਰਜ ਤੇ ਚੰਦ ਜਿਹੇ ਪੁੱਤਰਾਂ ਦਾ ਜੋੜਾ ਕਿਸੇ ਪਾਸੇ ਤੇ ਜੋੜਾ
1: ਕਿਸੇ ਪਾਸੇ।
0: ਸਰਸਾ ਨਦੀ ਤੋਂ ਵਿਛੜ ਕੇ ਪੋਹ ਦੀ ਠੰਡੀ ਰਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 40 ਸਿੰਘਾਂ ਸਮੇਤ ਰੋਪੜ ਦੇ ਇਲਾਕੇ ਵੱਲ ਵਧੇ। ਥੋੜੀ ਅੱਗੇ ਗਏ ਤਾਂ ਪਤਾ ਚੱਲਿਆ ਕਿ ਰੋਪੜ ਦੇ ਪਠਾਨ ਫੌਜ ਇਕੱਠੀ ਕਰਕੇ ਰਸਤਾ ਘੇਰੀ ਬੈਠੇ ਹਨ। ਗੁਰੂ ਸਾਹਿਬ ਇਹ ਰਾਹ ਛੱਡ ਕੇ ਚਮਕੌਰ ਸਾਹਿਬ ਵੱਲ ਵਧੇ। ਚਮਕੌਰ ਸਾਹਿਬ ਦੇ ਨੇੜੇ ਪਹੁੰਚ ਕੇ ਗੁਰੂ ਸਾਹਿਬ ਨੇ ਆਪਣਾ ਉਤਾਰਾ ਇੱਕ ਬਾਗ ਵਿੱਚ ਕੀਤਾ। ਖਬਰ ਸੁਣ ਕੇ ਇੱਕ ਜ਼ਿਮੀਂਦਾਰ ਆਇਆ, ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਮਹਾਰਾਜ ਮੇਰੇ ਲਾਇਕ ਕੋਈ ਸੇਵਾ ਦੱਸੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਤਰ੍ਹਾਂ ਉਸ ਜ਼ਿਮੀਂਦਾਰ ਦੀ ਕੱਚੀ ਗੜੀ ਵਿੱਚ ਰੁਕਣ ਵਾਸਤੇ ਫੁਰਮਾ ਰਹੇ ਹਨ, ਉਸ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਰੱਖਦਾ ਹੈ।

ਹਜ਼ੂਰ ਹੈ ਚਮਕੇ ਛੋੜ ਕੱਟ ਕੇ ਅੰਤਰ ਜੋਤ ਕਰੇ।

ਕੋਈ ਮੇਰੇ ਮਨ ਵਿੱਚ ਤੰਗ ਹੋਵੇ ਕਿ ਮੈਂ ਜਾ ਕੇ ਤੇਰੇ ਦਰਸ਼ਨ ਕਰਾਂ। ਗੁਰੂ ਅਮਰਦਾਸ ਸੱਚੇ

ਜੀ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਆਏ ਤੇ ਜਦੋਂ ਦਰਸ਼ਨ ਕੀਤਾ ਤੇ ਮਨ ਮੰਨ ਗਿਆ। ਆ ਮਨ ਜਿੱਥੇ ਮੰਨਣਾ ਹੁੰਦਾ ਨਾ, ਉਹ ਉੱਥੇ ਇੱਕ ਨਜ਼ਰ ਤੇ ਹੀ ਮੰਨ ਜਾਂਦਾ, ਪਹਿਲੀ ਨਜ਼ਰ ਤੇ ਹੀ ਮੰਨ ਜਾਂਦਾ। ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਆਖਿਆ ਮੈਂ ਗੁਰੂ ਦੀ ਭਾਲ ਕਰ ਰਿਹਾ ਸਾਂ ਤੇ ਅੱਜ ਮੈਨੂੰ ਗੁਰੂ ਪ੍ਰਾਪਤ ਹੋ ਗਏ। ਉਸ ਦਿਨ ਤੋਂ ਬਾਅਦ ਬਾਬਾ ਅਮਰਦਾਸ ਜੀ ਆਪਣੇ ਘਰ ਨਹੀਂ ਗਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਗਏ। ਰੋਜ਼ ਗਾਗਰ ਦੀ ਸੇਵਾ ਕਰਨੀ, ਖੰਡੂਰ ਸਾਹਿਬ ਤੋਂ ਗਾਗਰ ਲੈਣੀ, 5 ਮੀਲ ਤੁਰਦੇ ਹੋਏ ਬਿਆਸਾ

ਪਹਿਲੇ ਪਹਿਰੇ ਆਪਣੀ ਉੱਠ ਕੇ ਤੀਜੇ ਪਹਿਰੇ ਉੱਠ ਕੇ ਤੁਰ ਪੈਣ, ਕਿਉਂਕਿ ਪਹਿਲੇ ਦੋ ਪਹਿਰ ਆਪ ਕੀਰਤਨ ਨਾਮ ਵਿੱਚ ਜੁੜੇ ਰਹਿੰਦੇ ਤੇ ਜਦੋਂ ਤੀਜਾ ਪਹਿਰ ਹੁੰਦਾ

ਜੇ ਜਿੰਦ ਵੀ ਲੱਗ ਜਾਵੇ ਗੁਰੂ ਦੀ ਸੇਵਾ ਵਿੱਚ ਤਾਂ ਇਹ ਥੋੜੀ ਹੈ। ਸਤਸੰਗਤ ਬੋਲੋ ਤੇਰੀ ਸੇਵਾ ਕਰਦਿਆਂ ਕਰਦਿਆਂ ਅੱਜ 12 ਸਾਲ ਦਾ ਆਖਰੀ ਦਿਨ ਆਇਆ ਜਦੋਂ ਬਾਬਾ ਅਮਰਦਾਸ ਜੀ ਨੇ ਗਾਗਰ ਚੁੱਕੀ, ਨੇਮ ਨਹੀਂ ਟੁੱਟਣ ਦਿੱਤਾ। 12 ਸਾਲ ਦੇ ਵਿੱਚ ਕੋਈ ਦਿਨ ਐਸਾ ਨਹੀਂ ਖੁੰਜਾਇਆ ਜੋ ਸੇਵਾ ਤੋਂ ਬਿਨਾਂ ਚਲਾ ਗਿਆ। ਅੱਜ 12 ਸਾਲ ਦਾ ਆਖਰੀ ਦਿਨ ਹੈ। ਅੱਜ ਏਡਾ ਚੱਖੜ ਚੱਲ ਰਿਹਾ ਹੈ, ਏਡਾ ਮੀਂਹ ਪੈ ਰਿਹਾ ਹੈ ਕਿ ਰਸਤਾ ਨਜ਼ਰ ਨਹੀਂ ਆਉਂਦਾ। ਆਪ ਪੁੱਠੀ ਪਿਆਰੀ ਤੁਰਦੇ ਹੋਏ ਅੱਧੇ ਰਸਤੇ

ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸਨ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ? ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਨੇ ਇਸ ਜਲ ਦੇ ਨਾਲ ਇਸ਼ਨਾਨ ਕਰ ਲਿਆ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰੋਂ ਜੁਲਾਹੇ ਨੇ ਪੁੱਛਿਆ

ਜਿਸਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ ਉਹ ਨਿਖਾਵਾਂ ਦਾ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਤਿਗੁਰ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ। ਆਪ ਤਾਂ ਚਲੇ ਗਏ, ਜਲ ਦੀ ਸੇਵਾ ਜਦੋਂ ਕੀਤੀ ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ ਦੀਵਾਨ ਸਜਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ ਗੁਰੂ ਅੰਗਦ ਦੇਵ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ। ਆਖਿਆ ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ ਤੇ ਫਿਰ ਕਿਤੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਵਰ ਦਿੱਤੇ

Pura, Pura, Khalsa, Mero, Mero, Sajjan, Sura, Sura.

ਹਮਾਰੀ ਅੰਮ੍ਰਿਤ ਪਿਆਰੀ, ਹਮਾਰੀ ਅੰਮ੍ਰਿਤ ਧਾਰੀ, ਗੁਰਨਿਮਖ ਨ ਮਨ ਤੇ ਟਾਰੀ ਦੇ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਆਪ ਜੀ ਨੇ ਸ਼ਰਮ ਕੀਤਾ ਹੈ। ਅੱਜ ਦਾ ਇਹ ਦਿਨ ਸਾਰੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਨੰਦੇੜ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਹੈ, ਤੋ ਆਓ ਉਸ ਸੰਬੰਧ ਵਿੱਚ ਹੀ ਇੱਕ ਦੋ ਸ਼ਬਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੜੇ ਪਿਆਰ ਨਾਲ ਸ਼ਰਵਣ ਕਰੋ।

ਇਹ ਸਰਬਰੋ ਗ੍ਰੰਥ ਵਿੱਚ ਪਾਤਸ਼ਾਹ ਜੀ ਨੇ ਉਸ ਸਮੇਂ ਸ਼ਬਦ ਉਚਾਰਨ ਕੀਤਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੱਦੀ ਬਖਸ਼ਿਸ਼ ਕੀਤੀ ਹੈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਜਾ ਰਹੇ ਹੋ ਤੇ ਪਿੱਛੋਂ ਪੰਥ ਦੀ ਪੈਰਵਾਈ ਕੌਣ ਕਰੇਗਾ, ਕੌਣ ਪੰਥ ਦਾ ਸਹਾਰਾ ਹੈ? ਸਾਹਿਬਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਹੁਕਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜੇ ਕਿਸੇ ਨੇ ਗੁਰੂ ਸਾਹਿਬਾਂ ਦੇ ਪ੍ਰਤੱਖ ਦਰਸ਼ਨ ਕਰਨੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਰ ਸਕਦਾ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਿਆਈ ਬਖਸ਼ ਕੇ ਗੱਦੀ ਦੇ ਕੇ ਸਿੱਖਾਂ ਨੂੰ ਕਿਹਾ, ਅੱਜ ਤੋਂ ਬਾਅਦ ਕੋਈ ਗੁਰੂ ਦੇਹਧਾਰੀ ਨਹੀਂ ਹੋਏਗਾ, ਅੱਜ ਤੋਂ ਬਾਅਦ ਸ਼ਬਦ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਸਾਰਿਆਂ ਨੇ ਇੱਥੋਂ ਸੇਧ ਲੈਣੀ ਹੈ। ਸਤਸੰਗ ਜੀ ਆਓ, ਬੜੇ ਪਿਆਰ ਤੇ ਸ਼ਰਧਾ ਦੇ ਨਾਲ ਸਰਬਰੋਗ ਗ੍ਰੰਥ ਦਾ ਪਾਵਨ ਸ਼ਬਦ ਸਰਵਣ ਕਰੋ। ਸਾਹਿਬ ਗੁਰੂ

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਪਾਵਨ ਵਚਨ ਸ਼ਰਵਣ ਕੀਤਾ ਹੈ। ਆਓ ਗੁਰਮੁਖ ਪਿਆਰਿਆਂ ਵੱਲੋਂ, ਨੌਜਵਾਨਾਂ ਵੱਲੋਂ ਇਹ ਹੁਕਮ ਹੈ ਕਿ ਜ਼ਿਆਦਾ ਸ਼ਬਦ ਜੋ ਹਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਰਵਣ ਕਰਾਇਓ। ਤਾਂ ਸਤਿਸੰਗ ਜੀ ਆਓ, ਇੱਕ ਦੋ ਸ਼ਬਦ ਹੋਰ ਹਨ। ਆਓ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਬੜੇ ਪਿਆਰ ਤੇ ਅਦਬ ਦੇ ਨਾਲ ਸ਼ਰਵਣ ਕਰੋ। ਆਓ ਇੱਕ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨਾਲ ਉਚਾਰਨ ਹੈ, ਜੋ ਰਾਗ ਰਾਗ ਤਲੰਗ ਹੈ, ਇੱਕ ਰਾਗ ਕਾਫੀ ਹੈ। ਜਿਹੜੇ ਸੰਗੀਤ ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਤਲੰਗ ਰਾਗ ਜੋ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਹੈ, ਤੇ ਕਾਫੀ ਜੋ ਰਾਗ ਹੈ ਬਾਹਰੀ ਰਾਗ ਹੈ। ਇਹਨਾਂ ਦੋਨਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਿਕਸ ਕਰਕੇ ਦੋ ਰਾਗਾਂ ਨੂੰ ਇਕੱਠਿਆਂ ਗਾਉਣ ਦਾ ਹੁਕਮ ਕੀਤਾ ਹੈ। ਤਾਂ ਕਿਸ ਤਰ੍ਹਾਂ ਗਾਉਣੇ ਹਨ ਦੋ ਰਾਗ ਇਕੱਠੇ? ਕਿਉਂਕਿ ਇਹਦੇ ਵਿੱਚ ਦੇਖੋ ਦੋ ਰਾਗਾਂ ਦੇ ਵਿੱਚ ਬੰਦਿਸ਼ ਕਰਨੀ, ਅਰੋ ਤਲੰਗ ਦੀ ਹੈ, ਅਵਰੋ ਕਾਫੀ ਦੀ ਹੈ। ਜਾਂਦੇ ਵਕਤ ਤਲੰਗ ਹੋਏਗਾ, ਆਉਂਦੀ ਵਕਤ ਕਾਫੀ ਰਾਗ ਹੈ। ਤਾਂ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਤਲੰਗ ਕਾਫੀ ਪਾਤਸ਼ਾਹੀ ਦਸਵੀਂ, ਕੇਵਲ ਕਾਲ ਈ ਕਰਤਾਰ। ਧਿਆਨ ਦੇ ਨਾਲ ਆਓ ਪਹਿਲਾਂ ਸ਼ਬਦ ਸਰਵਣ ਕਰੋ। ਕੇਵਲ ਕਾਲ ਈ ਕਰਤਾਰ, ਆਦ ਅੰਤ ਅਨੰਤ ਮੂਰਤ ਗੜਨ ਪੰਜਨ ਹਾਰ। ਨਿੰਦ ਉਸਤਤ ਜਾਉਣ ਕੇ ਸਮ ਸੱਤਰ ਮਿੱਤਰ ਨਾ ਕੋਏ, ਕੌਣ ਬਾਟ ਪਰੀ ਤਿਸੇ ਪਥ ਸਾਰਥੀ ਰਥ ਹੋਏ। ਤਾਤ ਮਾਤ ਨਾ ਜਾਤ ਜਾਕਰ, ਪੁੱਤਰ ਪੌਤਰ ਮੁਕੰਦ, ਕੌਣ ਕਾਜ ਕਹਾਂਗੇ ਆਨ ਦੇਵ ਕੀ ਨੰਦ। ਦੇਵ ਦੈਤ ਦਿਸਾ ਵਿਸਾ ਜਹ ਕੀਨ ਸਰਬ ਪਸਾਰ, ਕੌਣ ਉਪਮਾ ਤੌਣ ਕਉ ਮੁਖ ਲੇਤ ਨਾਮ ਮੋਰਾਰ। ਤੋ ਆਓ ਬੜੇ ਪਿਆਰ ਦੇ ਨਾਲ ਇਹ ਸ਼ਬਦ ਇਸ ਤਰ੍ਹਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤਲੰਗ ਕਾਫੀ ਵਿੱਚ ਲਿਖਿਆ ਹੈ। ਆਓ ਬੜੇ ਪਿਆਰ ਨਾਲ, ਸਤਿਗੁਰੂ ਪਾਤਸ਼ਾਹ ਜੀ ਬਹੁਤ ਸਾਰੇ ਰਾਗ ਆਪ ਗਾਇਨ ਕਰਦੇ ਸਨ। ਪਾਤਸ਼ਾਹ ਜੀ ਰਾਗਾਂ ਨਾਲ ਜਿੱਥੇ ਪਿਆਰ ਕਰਦੇ ਸਨ, ਉੱਥੇ ਸਤਿਗੁਰੂ ਪਾਤਸ਼ਾਹ ਜੀ ਆਪ ਗਾਇਨ ਕਰਕੇ ਦੱਸਦੇ ਸਨ ਕਿ ਆਹ ਰਾਗ ਇਸ ਤਰ੍ਹਾਂ ਗਾਉਣਾ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਤਾਨਪੁਰੇ ਦੇ ਨਾਲ ਲਿਖਤ ਵਿੱਚ ਆਇਆ ਹੈ ਕਿ 235 ਰਾਗ ਦੇ ਕਰੀਬ ਕਰੀਬ ਦਸਮ ਗ੍ਰੰਥ ਦੇ ਸਰਬ ਰੋਗ ਗ੍ਰੰਥ ਦੇ ਰਾਗਾਂ ਵਿੱਚ ਗਿਣਤੀ ਕਰਕੇ ਇੰਨੇ ਰਾਗ ਸਤਿਗੁਰੂ ਪਾਤਸ਼ਾਹ ਜੀ ਆਪ ਗਾਉਂਦੇ ਸਨ, ਰਾਗਾਂ ਵਿੱਚ ਪ੍ਰਵੀਨ ਸਨ। ਤਾਂ ਆਓ ਬੜੇ ਪਿਆਰ ਦੇ ਨਾਲ ਇਹ ਤਲੰਗ ਕਾਫੀ ਰਾਗ ਸ਼ਰਵਣ ਕਰੋ।

ਕੇਵਲ ਕਾਲ ਈ ਕਰਤਾਰ। ਇਹ ਰਾਗ ਤਿਲੰਗ ਕਾਫੀ ਸ਼ਰਮ ਕੀਤਾ ਹੈ। ਆਓ ਬੜੇ ਪਿਆਰ ਦੇ ਨਾਲ ਗੁਰੂ ਕੇ ਕੀਰਤਨ ਨਾਲ ਮਨ ਜੋੜ ਰਿਹਾ ਸੀ। ਆਹ ਦੋ ਸ਼ਬਦਾਂ ਦਾ ਕੀਰਤਨ ਹੋਰ ਹੈ। ਇੱਕ ਆਓ ਸ਼ਬਦ, ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਪੰਥ ਪ੍ਰਕਾਸ਼ ਵਿੱਚ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗ੍ਰਾਈ ਬਖਸ਼ਣ ਲੱਗੇ ਨੇ ਤੇ ਕਹਿੰਦੇ ਨੇ ਇਹ ਵਸਤੂਆਂ ਅੱਗੇ ਰੱਖ ਕੇ ਪੈਸੇ ਪਾਂਚ ਨਲੇਰ ਲੈ ਤਿਸ ਆਗਰ ਅਗਰ ਟਿਕਾਇਓ, ਕਰ ਪਰਕਰਮਾ ਗੁਰੂ ਜੀ ਨਿਜ ਮਾਥ ਝੁਕਾਇਓ। ਪੈਸੇ ਪਾਂਚ ਨਲੇਰ ਲੈ ਤਿਸ ਅਗਰ ਟਿਕਾਇਓ, ਕਰ ਪਰਕਰਮਾ ਗੁਰੂ ਜੀ ਨਿਜ ਮਾਥ ਝੁਕਾਇਓ। ਗੁਰੂ ਗ੍ਰੰਥ ਕੋ ਗੁਰੂ ਥਾਪਿਓ, ਗੁਣ ਕਾ ਬਟਵਾਇਓ, ਸ੍ਰੀ ਮੁਖ ਤੇ ਸਭ ਸਿੱਖਨ ਕੋ ਇਹ ਹੁਕਮ ਸੁਣਾਇਓ, ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਓ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਸਾਰਿਆਂ ਨੇ ਰਸਨਾ ਪੁੱਤਰ ਕਰਨੀ ਹੈ। ਉੱਚੀ ਆਵਾਜ਼ ਵਿੱਚ, ਬੁਲੰਦ ਆਵਾਜ਼ ਵਿੱਚ, ਚੜ੍ਹਦੀ ਕਲਾ ਵਿੱਚ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਗਾਇਨ ਕਰਨਾ ਹੈ। ਉਸ ਤੋਂ ਬਾਅਦ ਸਤਿ ਸ੍ਰੀ ਅਕਾਲ ਦੇ ਜਕਾਰੇ, 5 ਮਿੰਟ ਛੱਡ ਕੇ ਫਿਰ ਸਮਾਪਤੀ ਹੈ। ਆਓ ਬੜੇ ਪਿਆਰ ਨਾਲ ਸ਼ਰਵਣ ਕਰੋ।

ਸਭ ਸਾਰੇ ਕੀਰਤਨ ਇੱਥੇ ਹੁਣੇ ਕਰ ਰਹੇ ਸਨ ਤੇ ਬੜਾ ਆਨੰਦ ਆਇਆ ਹੈ। ਤੇ ਜਦੋਂ ਸੰਗਤ ਗੁਰਮੁਖ ਪਿਆਰੇ ਨੌਜਵਾਨ ਸਾਰੇ ਕੀਰਤਨੀ ਆਪ ਕੀਰਤਨ ਕਰਨ ਤਾਂ ਉੱਥੇ ਫਿਰ ਜਦੋਂ ਇਹ ਆਖਿਆ ਜਾਵੇ ਕਿ ਰਸਨਾ ਪਵਿੱਤਰ ਕਰੋ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਕੋਈ ਢਿੱਲ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਤਰ੍ਹਾਂ ਜੇ ਹੋਰ ਕਿਤੇ ਆਖੀਏ ਵੀ ਰਸਨਾ ਪਵਿੱਤਰ ਕਰੋ ਜਾਂ ਕੀਰਤਨ ਦੇ ਨਾਲ ਬੋਲੋ, ਉੱਥੇ ਤਾਂ ਔਖਾ ਹੈ ਜਿੱਥੇ ਸੰਗਤ ਨੂੰ ਕੀਰਤਨ ਦੀ ਸੂਝ ਨਹੀਂ ਹੈ। ਪਰ ਜਿੱਥੇ ਕੀਰਤਨ ਆਪ ਸੰਗਤ ਕਰਦੀ ਹੈ, ਆਪ ਸਾਰੇ ਗੁਰਮੁਖ ਪਿਆਰੇ ਕੀਰਤਨ ਕਰਦੇ ਤਾਂ ਉੱਥੇ ਜ਼ਰੂਰ ਉੱਚੀ ਆਵਾਜ਼ ਵਿੱਚ ਪਹਿਲਾਂ ਬੰਦਿਸ਼ ਨੂੰ ਸਮਝ ਕੇ, ਟਿਊਨ ਨੂੰ ਸਮਝ ਕੇ ਕਿ ਇਸ ਦਾ ਉਤਰਾਅ ਚੜ੍ਹਾ ਕੀ ਹੈ, ਸਮਝ ਕੇ ਪਿਆਰ ਦੇ ਨਾਲ ਅਤੇ ਫਿਰ ਬੋਲਣ ਦਾ ਯਤਨ ਕਰੋ ਤਾਂ ਆਓ ਆਨੰਦ ਦੇ ਵਿੱਚ। ਕਈ ਵਾਰ ਤੇ ਜਿਹੜੇ ਕੀਰਤਨੀ ਹਨ ਉਹਨਾਂ ਨੂੰ ਗਾਉਂਦੇ ਗਾਉਂਦੇ ਹੀ ਇਹ ਕੰਪੋਜੀਸ਼ਨ ਆ ਜਾਂਦੀ ਹੈ। ਇਸ ਵਾਸਤੇ ਆਓ, ਤੁਹਾਡਾ ਰਿਆਜ਼ ਵੀ ਹੈ, ਮਿਹਨਤ ਵੀ ਹੈ ਤੇ ਸਾਰੇ ਹੀ

ਆਓ ਸਾਰੇ ਹੁਣ 5 ਮਿੰਟ ਦਾ ਸ਼ਬਦ ਸਤਿ ਸ੍ਰੀ ਅਕਾਲ ਦੇ ਜਕਾਰੇ। ਜਿਸ ਤਰ੍ਹਾਂ ਕਿ ਵੀਰ ਸਾਡੇ ਸਾਹਮਣੇ ਬੈਠੇ ਹਨ, ਸੁਖਵਿੰਦਰ ਸਿੰਘ ਜੀ ਸੁੱਖੀ, ਜਿਨ੍ਹਾਂ ਨੇ ਹਿਚਨ ਵਿਖੇ ਉੱਦਮ ਕਰਕੇ, ਉਪਰਾਰਾ ਕਰਕੇ ਅਤੇ ਕੀਰਤਨ ਦਰਬਾਰ ਕਰਵਾਇਆ ਸੀ, ਅਤੇ ਉਸ ਦਿਨ 'ਤੇ ਨੌਜਵਾਨਾਂ ਨੇ, ਯੂਥ ਨੇ, ਸਾਰੇ ਸੰਗਤਾਂ ਨੇ ਉੱਥੇ ਪੁੱਜ ਕੇ ਕੀਰਤਨ ਦਾ ਆਨੰਦ ਪ੍ਰਾਪਤ ਕੀਤਾ ਸੀ। ਅਤੇ ਬੜੀ ਉਸ ਦਿਨ ਵੀ ਬੜੀ ਅਤਿਅੰਤ ਖੁਸ਼ੀ ਹੋਈ ਸੀ ਕਿ ਜਦੋਂ ਸਿੰਘਾਂ ਨੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡੇ ਸਨ, ਅਤੇ ਦਾਸਾਂ ਨੇ ਵੀ ਜ਼ੋਰ ਲਾਉਣ 'ਚ ਕੋਈ ਘੱਟ ਨਹੀਂ ਕੀਤੀ, ਅਤੇ ਆਪ ਜੀ ਨੇ ਵੀ ਪੂਰਾ ਸਾਥ ਦਿੱਤਾ ਸੀ, ਸੰਗਤ ਨੇ ਗੂੰਜਾਂ ਪਾ ਦਿੱਤੀਆਂ ਸੀ। ਅਤੇ ਅੱਜ ਵੀ ਆਓ ਬੜੇ ਪਿਆਰ ਦੇ ਨਾਲ, ਜਿਸ ਤਰ੍ਹਾਂ ਕਿ ਹੁਣ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਉਸਤਤ ਕੀਤੀ ਹੈ, ਤਾਂ ਬੁਲੰਦ ਆਵਾਜ਼ ਵਿੱਚ ਆਨੰਦ ਬਣਿਆ ਹੈ, ਅਤੇ ਇਸ ਨਾਲੋਂ ਜ਼ਿਆਦਾ ਆਵਾਜ਼ ਜਿਹੜੀ ਹੈ ਉਹ ਜਕਾਰੇ ਦੀ ਹੋਣੀ ਚਾਹੀਦੀ, ਕਿਉਂਕਿ ਜਕਾਰਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ ਵਾਸਤੇ ਬੀਬਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿ ਸ੍ਰੀ ਅਕਾਲ ਦਾ ਜਕਾਰਾ, ਖਾਲਸੇ ਦਾ ਜੋ ਜਕਾਰਾ ਹੈ ਉਹ ਢਿੱਲਾ ਨਹੀਂ ਹੋਣਾ ਚਾਹੀਦਾ ਚੜ੍ਹਦੀ ਕਲਾ ਵਿੱਚ, ਕਿਉਂਕਿ ਜਦੋਂ ਸਿੰਘ ਰਣ ਮੈਦਾਨ ਵਿੱਚ ਜਾਂਦੇ ਸਨ ਤਾਂ ਸਿੰਘ ਚੜ੍ਹਦੀ ਕਲਾ ਵਿੱਚ ਜਕਾਰੇ ਛੱਡਦੇ ਸਨ, ਅਤੇ ਐਸਾ ਜਕਾਰਾ ਛੱਡਦੇ ਸਨ। ਇੱਕ ਗੱਲ ਯਾਦ ਆਈ ਹੈ ਜਿਹੜਾ ਧਿਆਨ ਦੇਣਾ, ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਨੇ, ਅਤੇ ਬਾਬਾ ਦੀਪ ਸਿੰਘ ਜੀ ਰਣ ਮੈਦਾਨ ਵਿੱਚ ਇੱਕ ਹੱਥ 'ਚ ਬਹੁਤ ਭਾਰੀ ਬਾਬਾ ਜੀ ਨੇ ਖੰਡਾ ਪਕੜਿਆ ਹੋਇਆ ਹੈ, ਅਤੇ ਖੰਡਾ ਫੇਰਦੇ ਫੇਰਦੇ ਰਣ ਮੈਦਾਨ ਵਿੱਚ ਜਾ ਰਹੇ ਨੇ, ਦੁਸ਼ਮਣ ਦੇ ਆਹੂ ਲਾਉਂਦੇ ਜਾ ਰਹੇ ਨੇ। ਐਸਾ ਕੌਤਕ ਹੋਇਆ ਕਿ ਬਾਬਾ ਦੀਪ ਸਿੰਘ ਦਾ ਸਰ ਜੋ ਆ ਧੜ ਦੇ ਨਾਲ ਉਹ ਜੁਦਾ ਹੋ ਗਿਆ ਹੈ। ਬਾਬਾ ਜੀ ਨੇ ਖੱਬੇ ਹੱਥ 'ਤੇ ਜਦੋਂ ਸੀਸ ਰੱਖਿਆ ਹੈ ਤਾਂ ਸਤਸੰਗ ਜੀ ਦੁਸ਼ਮਣ ਨੂੰ ਭਾਜੜ ਪੈ ਗਈ ਹੈ। ਦੁਸ਼ਮਣ ਜਾ ਕੇ ਬਾਦਸ਼ਾਹ ਦੇ ਕੋਲ ਪਹੁੰਚਾ, ਜਾ ਕੇ ਕਹਿੰਦਾ, ਬਾਦਸ਼ਾਹ ਨੇ ਸਵਾਲ ਕੀਤਾ ਹੈ, ਧਿਆਨ ਦੇਣਾ, ਕਿ ਰਣ ਮੈਦਾਨ ਤੁਸੀਂ ਫਤਿਹ ਕਰਕੇ ਆਏ ਹੋ, ਤੁਸੀਂ ਵਾਪਸ ਆ ਗਏ ਹੋ, ਬੜਾ ਤੁਹਾਨੂੰ ਸਾਹ ਚੜਿਆ ਹੈ, ਮੈਨੂੰ ਲੱਗਦਾ ਹੈ ਕਿ ਤੁਹਾਡੀ ਜਿੱਤ ਹੋਈ ਹੈ, ਤੁਸੀਂ ਰਣ ਮੈਦਾਨ ਫਤਿਹ ਕਰ ਆਏ ਹੋ। ਉਹਨਾਂ ਨੇ, ਸਿਪਾਹੀਆਂ ਨੇ ਜਵਾਬ ਦਿੱਤਾ ਹੈ, ਧਿਆਨ ਦੇਣਾ, ਉਹ ਕਹਿੰਦੇ ਕਿ ਸਾਨੂੰ ਬਾਦਸ਼ਾਹ ਪਹਿਲਾਂ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਸਾਨੂੰ ਜਿਉਂਦਿਆਂ ਦੇ ਨਾਲ ਲੜਨ ਭੇਜਿਆ ਕਿ ਮਰਿਆਂ ਦੇ ਨਾਲ। ਬਾਦਸ਼ਾਹ ਬੜਾ ਹੈਰਾਨ ਹੋਇਆ ਕਿ ਕਹਿੰਦਾ ਕਿ ਜਿਉਂਦਿਆਂ ਤਾਂ ਲੜਦੇ, ਮਰੇ ਵੀ ਕਦੀ ਲੜੇ ਹਨ? ਉਹ ਕਹਿੰਦਾ ਜੀ, ਇੱਕ ਬਹਾਦਰ, ਇੱਕ ਸੂਰਬੀਰ ਯੋਧਾ ਸਿੱਖ, ਬੜੀ ਮੁਸ਼ਕਲ ਦੇ ਨਾਲ ਉਸਨੂੰ ਅਸੀਂ ਖਤਮ ਕੀਤਾ ਹੈ, ਪਰ ਹੁਣ ਖੱਬੇ ਹੱਥ 'ਤੇ ਉਸਨੇ ਸੀਸ ਰੱਖਿਆ ਹੋਇਆ ਹੈ, ਅਤੇ ਲੜਦਾ ਲੜਦਾ ਇੱਧਰ ਨੂੰ ਆ ਰਿਹਾ ਹੈ, ਜੇ ਤੁਸੀਂ ਬਚਣਾ ਆ ਤਾਂ ਭੱਜ ਚੱਲੋ। ਤਾਂ ਸਤਸੰਗ ਜੀ ਜਦੋਂ ਐਸੀ ਖੌਫਨਾਕ ਡਰ ਵਾਲੀ ਗੱਲ ਬਾਦਸ਼ਾਹ ਦੇ ਕੰਨੀ ਪਈ, ਅਤੇ ਬਾਦਸ਼ਾਹ ਹੁਣ ਪੁੱਛਦਾ ਹੈ ਮਨ ਵਿੱਚ ਕਿ ਮੈਨੂੰ ਉਸ ਸਿੰਘ ਦਾ ਹੁਲੀਆ ਬਿਆਨ ਕਰੋ ਕਿ ਉਹ ਸਿੰਘ ਕਿਸ ਤਰ੍ਹਾਂ ਦਾ ਹੈ। ਤਾਂ ਕਵੀ, ਸਾਡੇ ਪੰਥ ਪ੍ਰਸਿੱਧ ਕਵੀ ਬਾਲਮ ਜੀ ਹੋਏ ਨੇ, ਕਰਮ ਸਿੰਘ ਜੀ ਬਾਲਮ, ਉਹਨਾਂ ਨੇ ਲਿਖਿਆ, ਧਿਆਨ ਦੇਣਾ, ਆਪ ਜੀ ਨੂੰ ਆਨੰਦ ਆਏਗਾ। ਉਹ ਦੱਸਦੇ ਨੇ ਕਿ ਸੁਣੋ ਬਾਦਸ਼ਾਹ, ਕੁਝ ਸਿੰਘਨ ਕੀ ਸੁਣਾਉ ਬਾਤ, ਅੱਲਾ ਕੀ ਕਸਮ ਔਰੀ ਕਾਂਪਤੀ ਜਵਾਨ ਹੈ। ਕਹਿੰਦਾ ਸੁਣੋ ਬਾਦਸ਼ਾਹ, ਕੁਝ ਸਿੰਘਨ ਕੀ ਸੁਣਾਉ ਬਾਤ, ਅੱਲਾ ਕੀ ਕਸਮ ਔਰੀ ਕਾਂਪਤੀ ਜਵਾਨ ਹੈ। ਕਹਿੰਦਾ 6-6 ਫੁੱਟ ਲੰਬੇ, ਹੱਥ ਨੇਜੇ ਜੈਸੇ ਖੰਬੇ, ਤੱਕ ਮੌਤ ਤਾਂ ਕੋ ਕੰਬੇ, ਸਿੰਘ ਕਾਲ ਕੇ ਸਮਾਨ ਹੈ। ਕਹਿੰਦਾ ਮੋਟੀ ਮੋਟੀ ਮੁੱਛੇ, ਸਿੰਘ ਦੀਆਂ ਕਹਿੰਦੇ ਬੜੀਆਂ ਬੜੀਆਂ ਮੋਟੀਆਂ ਮੁੱਛਾਂ ਨੇ, ਤੇ ਨੇਤਰ ਬੜੇ ਲਾਲ ਹੈ। ਕਹਿੰਦਾ ਮੋਟੀ ਮੋਟੀ ਮੁੱਛੇ, ਨੇਤਰ ਹੈ ਲਾਲ, ਜਾਂ ਕੇ ਨਾਰਾ ਜਬ ਮਾਰੇ ਤਬ ਨਿਕਲਤੇ ਪ੍ਰਾਣ ਹੈ। ਨਾਰਾ ਕਿਹੜਾ ਹੈ? ਸਤਿ ਸ੍ਰੀ ਅਕਾਲ ਦਾ ਜਕਾਰਾ। ਜਦੋਂ ਸਿੰਘ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦੇ ਹਨ ਰਣ ਮੈਦਾਨ ਵਿੱਚ, ਤੇ ਉਹ ਬਿਆਨ ਕਰਦੇ ਨੇ ਕਿ ਨਾਰਾ ਜਬ ਮਾਰੇ ਸਿੰਘ ਕਾਲ ਕੇ ਸਮਾਨ ਹੈ, ਮੋਟੀ ਮੋਟੀ ਮੁੱਛੇ, ਨੇਤਰ ਹੈ ਲਾਲ, ਜਾਂ ਕੇ ਨਾਰਾ ਜਬ ਮਾਰੇ ਤਬ ਨਿਕਲਤੇ ਪ੍ਰਾਣ ਹੈ। ਹਾਏ ਮੇਰੇ ਅੱਲਾ, ਸਿੰਘ ਕਰੇ ਜਬ ਹੱਲਾ, ਮੱਚ ਜਾਏ ਤਰਥੱਲਾ, ਮੌਕੋ ਕਸਮ ਕੁਰਾਨ ਹੈ। ਕੁਰਾਨ ਦੀ ਕਹਿੰਦਾ ਕਸਮ ਹੈ ਕਿ ਜਦੋਂ ਸਿੰਘ ਸਤਿ ਸ੍ਰੀ ਅਕਾਲ ਦਾ ਜਕਾਰਾ ਬੁਲਾ ਕੇ ਹੱਲਾ ਕਰਦਾ ਹੈ, ਖੰਡਾ ਫੇਰਦਾ ਹੈ, ਤਾਂ ਜਾਨ ਨਿਕਲ ਜਾਂਦੀ ਹੈ। ਤਾਂ ਸਤਸੰਗ ਜੀ ਆਓ ਬੜੇ ਪਿਆਰ ਦੇ ਨਾਲ, ਹੁਣ ਇਸ ਖਾਲਸੇ ਦਾ ਜਕਾਰਾ ਜੋ ਹੈ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਤਾਂ ਬੜੇ ਪਿਆਰ ਦੇ ਨਾਲ ਉੱਚੀ ਆਵਾਜ਼ ਵਿੱਚ, ਬੁਲੰਦ ਆਵਾਜ਼ ਵਿੱਚ ਆਪ ਜੀ ਨੇ ਜਕਾਰੇ ਦਾ ਉੱਤਰ ਦੇਣਾ ਹੈ। ਆਓ ਬੜੇ ਪਿਆਰ ਨਾਲ ਸ਼ਰਨ ਕਰੋ।

ਸਰਬੱਤ ਸੰਗਤ ਸਾਹਿਬਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੇ ਕੀਰਤਨ ਦੇ ਨਾਮ ਜੋੜਿਆ ਹੈ। ਗੁਰੂ ਸਾਹਿਬ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਰਬੱਤ ਸੰਗਤ ਦੇ ਕਦਮ ਲੇਖੇ ਲਾਉਣ, ਕਿਰਤ ਕਮਾਈਆਂ ਸਫਲ ਆਪਣੇ ਪਵਿੱਤਰ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ। ਨੌਜਵਾਨ ਵੀਰਾਂ ਦਾ ਧੰਨਵਾਦ ਹੈ ਕਿ ਬੜੇ ਪਿਆਰ ਦੇ ਨਾਲ ਦਾਸਾਂ ਨੂੰ ਯਾਦ ਕਰਦੇ ਨੇ, ਹੁਕਮ ਲਾ ਕੇ ਤੋ ਕੀਰਤਨ ਦਾ ਰਸ ਪ੍ਰਾਪਤ ਕਰਦੇ ਨੇ। ਤੋ ਹੁਕਮ ਕੀਤਾ ਸੀ ਕਿ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਆਪ ਜੀ ਸ਼ਰਵਣ ਕਰਾਓ। ਤੋ ਹੁਕਮ ਮੰਨ ਕੇ ਸੰਗਤਾਂ ਦਾ, ਨੌਜਵਾਨ ਵੀਰਾਂ ਦਾ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਗਾਇਨ ਕਰਨਾ ਹੈ। ਆਪ ਜੀ ਨੇ ਉਸ ਵਿੱਚ ਵੀ ਇਸੇ ਤਰ੍ਹਾਂ ਹੀ ਹਾਜ਼ਰੀ ਭਰਨੀ ਹੈ, ਅੰਮ੍ਰਿਤ ਵੇਲੇ ਦੇ ਸ਼ਬਦ। ਅਤੇ ਜਦੋਂ ਗੁਰਿਆਈ ਬਖਸ਼ਿਸ਼ ਕੀਤੀ ਹੈ, ਜਿਸ ਵੇਲੇ ਸੂਹੀ ਰਾਗ ਦਾ ਜੋ ਸ਼ਬਦ ਆਇਆ ਸੀ ਉਹ ਵੀ ਆਪ ਜੀ ਨੂੰ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ

ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ, ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ, ਤਪੇ ਤਪੀ ਸਰ ਜੋਗਿਆ ਤੀਰਥ ਗਵਨ ਕਰੇ, ਖਟਕਰਮਾ ਤੇ ਦੁੱਗਣੇ ਪੂਜਾ ਕਰਤਾ ਨਾਏ, ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ, ਰਾਜ

ਪੌਂਟਾ ਸਾਹਿਬ ਦੀ ਧਰਤੀ ਦੇ ਵਿਖੇ ਇਹ ਭੰਗਾਣੀ ਦੇ ਯੁੱਧ ਨੂੰ ਫਤਿਹ ਕੀਤਾ। ਜਿੱਤ ਪ੍ਰਾਪਤ ਹੋਈ ਤੇ ਅਕਾਲ ਪੁਰਖ ਮਹਾਰਾਜ ਦਾ ਸ਼ੁਕਰਾਨਾ ਕੀਤਾ, ਹਉਮੈ ਨਹੀਂ ਕੀਤੀ। ਸ਼ੁਕਰਗੁਜ਼ਾਰ ਕਰਦਿਆਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਬੜਾ ਸੁੰਦਰ ਸ਼ਬਦ ਗਾਇਣ।

ਸਲਵਾਹ ਦੇ ਪੁੱਤਰ ਪੰਜ ਜਿਹੜੇ ਸ਼ਹੀਦ ਹੋ ਗਏ ਨਾ, ਲੱਖੇ ਸ਼ਾਹ, ਸ਼ਾਹ ਸੰਗਰਾਮ, ਮਾਹਰੀ ਚੰਦ, ਗੁਲਾਬ ਚੰਦ, ਲਾਲ ਚੰਦ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਭਰਾ, ਬੀਬੀ ਵੀਰੋ ਦੇ ਪੁੱਤਰ, ਇਹ ਭੰਗਾਣੀ ਦੇ ਯੁੱਧ ਅੰਦਰ ਸ਼ਹੀਦ ਹੋਏ ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਜੰਗੇ ਮੈਦਾਨ ਅੰਦਰ ਉਤਰੇ। ਜਦੋਂ ਹਰੀ ਚੰਦ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਿਸ਼ਾਨਾ ਬਣ ਕੇ ਤੀਰ ਮਾਰਿਆ, ਇੱਕ ਤੀਰ ਮਾਰਿਆ ਪਾਸੋਂ ਲੰਘ ਗਿਆ, ਦੂਜਾ ਤੀਰ ਮਾਰਿਆ ਕੰਨ ਦੇ ਕੋਲੋਂ ਲੰਘ ਗਿਆ, ਤੀਜਾ ਤੀਰ ਮਾਰਿਆ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੰਨੀ ਹੋਈ ਪੇਟੀ ਵਿਚ ਵਜਿਆ, ਪਰ ਪੇਟੀ ਪਾਰ ਨਾ ਕਰ ਸਕਿਆ। ਛੋਟੀ ਜੀ ਚੁੰਝ ਜਿਹੜੀ ਸੀ ਨਾ ਥੋੜੀ ਚੁਭੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਤੇ ਕਹਿਣ ਲੱਗੇ ਵੀ ਘਾਉ ਨੀ ਆਇਆ, ਜ਼ਖਮ ਨੀ ਹੋਇਆ। ਤੇ ਜਦੋਂ ਇਹ ਚੁਭੀ ਚਿੰਚ ਚਰਮੰਗ ਕਛ ਘਾਏ ਨਾ ਆਯੰਗ ਕਲੰਗ ਕੇਵਲੰਗ ਜਾਣ ਦਾਸੰਗ ਬਚਾਇੰਗ, ਤੇ ਫਿਰ ਹੋਇਆ ਕਿ ਸਾਹਿਬ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਮੈਨੂੰ ਰੋਸ ਆ ਗਿਆ। ਰੋਸ ਵਿਚ ਆ ਕੇ ਮੈਂ ਜੰਗੇ ਮੈਦਾਨ ਅੰਦਰ ਉਤਰਿਆ। ਦੁਸ਼ਮਣਾਂ ਦੀ ਵੀ ਤਾਰੀਫ ਕਰਦੇ ਨੇ ਤੇ ਆਪਣੇ ਸਿੰਘਾਂ ਦੀ ਤਾਰੀਫ ਕਰਦੇ ਹੋਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਨੂੰ ਫਿਰ ਰੋਸ ਆਇਆ।

ਗੁਰੂ ਸਾਹਿਬ ਗਰੀਬ ਨਵਾਜ ਨੇ ਦੁਸ਼ਮਣ ਦੇ 3 ਵਾਰਾਂ ਨੂੰ ਰੋਕਿਆ। 3 ਵਾਰ ਜਦੋਂ ਹੋ ਗਏ, ਗਰੀਬ ਨਵਾਜ ਕਹਿਣ ਲੱਗੇ ਵੀ ਹੁਣ ਸਾਵਧਾਨ ਹੋ ਜਾ, ਹੁਣ ਮੇਰੀ ਵਾਰੀ ਹੈ। ਤੇਰੇ ਮਨ ਦੀ ਤਮੰਨਾ ਕਿਤੇ ਦੂਜੀ ਰਹਿੰਦੀ ਨਾ ਰਹੇ, ਕੋਈ ਹੋਰ ਤੂੰ ਵਾਰ ਕਰਨਾ, ਪ੍ਰਹਾਰ ਕਰਨਾ ਕਰ ਸਕਦਾ, ਪਰ ਤੇਰੀਆਂ 3 ਵਾਰਾਂ ਸੂਰਮੇ ਦੀਆਂ ਬਤੀਤ ਹੋ ਗਈਆਂ ਨੇ, ਹੁਣ ਮੇਰੀ ਵਾਰ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਤੀਰ ਗੜੀ ਤੋਂ ਫਿਰ ਇੱਕ ਤੀਰ ਚਲਾਇਆ ਤੇ ਹਰੀ ਚੰਦ ਦੇ ਘੋੜੇ ਨੂੰ ਵੱਜਾ, ਘਾਇਲ ਕਰਦਾ ਹੋਇਆ ਘੋੜਾ ਡਿੱਗ ਪਿਆ। ਹਰੀ ਚੰਦ ਨੂੰ ਦੂਜਾ ਤੀਰ ਮਾਰ ਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਦਾ ਦੀ ਨੀਂਦ ਸਵਾ

ਸੰਗੀਤ ਮਦ ਭਾਰ ਛੰਦ ਬਚਿੱਤਰ ਨਾਟਕ ਅੰਦਰ ਗਰੀਬ ਨੂੰ ਅੱਜ ਕਹਿੰਦੇ ਵੀ ਇਹ ਜਿਹੜੀ ਲੜਾਈ ਹੋਈ ਨਾ ਇਸ ਦੀ ਟਣਕਾਰ ਇਸ ਦੀਆਂ ਖੜਕਣ ਦੀਆਂ ਆਵਾਜ਼ਾਂ ਸਾਹਿਬ ਸੱਚੇ ਪਾਤਸ਼ਾਹ ਨੇ ਸੰਗੀਤ ਛੰਦ ਅੰਦਰ ਉਸ ਨੂੰ ਲਿਖਿਆ ਬੜਾ ਸੁੰਦਰ ਕਹਿੰਦੇ ਵੀ ਜਿਵੇਂ ਸੰਗੀਤ ਖੜਕਦਾ ਹੋਵੇ ਆਵਾਜ਼ ਆਉਂਦੀ ਹੋਵੇ ਮਰਦੰਗਾਂ ਵੱਜਦੀਆਂ ਹੋਣ ਸ਼ਹਿਰੇ ਵੱਜਦੇ ਹੋਣ ਇਹੋ ਆਵਾਜ਼ਾਂ ਆ ਰਹੀਆਂ ਸਨ ਜੰਗੇ ਮੈਦਾਨ ਅੰਦਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਲਿਖਦੇ ਨੇ।

ਰੋੜਾਂ ਉੱਤੇ ਸੁੱਤਾ ਪਿਆ ਸ਼ਹਿਨਸ਼ਾਹ ਜਹਾਨ ਦਾ। ਭਲਾ ਰੋੜਾਂ ਉੱਤੇ ਵੀ ਕਿਸੇ ਨੂੰ ਨੀਂਦਰ ਆ ਸਕਦੀ ਹੈ? ਅਤੇ ਫਿਰ ਉਦੋਂ ਜਦ ਕਿ ਸਾਰੀ ਕਾਇਨਾਤ ਦਾ ਦਰਦ ਟੀਸ ਬਣ ਕੇ ਸੀਨੇ ਵਿੱਚ ਬਾਰ ਬਾਰ ਉੱਠਦਾ ਹੋਵੇ। ਅਸਲ ਵਿੱਚ ਹਜ਼ੂਰ ਪਾਤਸ਼ਾਹ ਇਸੇ ਖਿਆਲ ਵਿੱਚ ਮਗਨ ਸਨ ਕਿ ਕਿਸ ਤਰ੍ਹਾਂ ਜਾਬਰ ਅਤੇ ਜ਼ੁਲਮ ਦੀਆਂ ਜੜ੍ਹਾਂ ਪੁੱਟ ਕੇ ਦੇਸ਼ ਦੇ ਗਲ ਚੋਂ ਗੁਲਾਮੀ ਦਾ ਫੰਦਾ ਉਤਾਰਿਆ ਜਾਵੇ। ਇਸੇ ਮਿਸ਼ਨ ਨੂੰ ਨੇਪਰੇ ਚਾੜਨ ਵਾਸਤੇ ਹਜ਼ੂਰ ਨੇ ਆਪਣੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ ਹੋਰ ਕਈ ਸਿੰਘਾਂ ਨੂੰ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪਿਲਾਇਆ। ਦੂਸਰੇ ਪਾਸੇ ਸਰਸਾ ਨਦੀ ਤੋਂ ਵਿਛੜ ਕੇ ਹਜ਼ੂਰ ਦੇ ਦੋ ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਮਾਂ ਦੀ ਉਂਗਲੀ ਫੜ ਕੇ ਪਹਾੜ ਵਰਗੇ ਬਿਖੜੇ ਪੈਂਡੇ ਦੀਆਂ ਲੰਮੀਆਂ ਵਾਟਾਂ ਤੈਅ ਕਰਨ ਵਾਸਤੇ ਟੁਰੇ ਜਾ ਰਹੇ ਸਨ।

ਲਾਲਚ ਦਾ ਤੂਫਾਨ ਅੰਗੜਾਈਆਂ ਲੈਣ ਲੱਗਾ ਅਤੇ ਉਸ ਨੇ ਇਸ ਖਜ਼ਾਨੇ ਨੂੰ ਹੜਪ ਲੈਣਾ ਚਾਹਿਆ। ਇਸ ਗੱਲ ਦੀ ਭਣਕ ਮਾਤਾ ਜੀ ਦੇ ਕੰਨਾਂ ਤੱਕ ਪੁੱਜੀ। ਉਹਨਾਂ ਰਾਤ ਵੇਲੇ ਗੰਗੂ ਨੂੰ ਚਿਤਾਰਿਆ, ਚੰਦਰਿਆ, ਜੇ ਤੈਨੂੰ ਮਾਇਆ ਨਾਲ ਇੰਨਾ ਹੀ ਪਿਆਰ ਹੈ ਤਾਂ ਇਹ ਮਾਇਆ ਤੂੰ ਸਾਥੋਂ ਮੰਗ ਕਿਉਂ ਨਾ ਲਈ। ਇਸ ਫਟਕਾਰ ਨੇ ਗੰਗੂ ਨੂੰ ਜਿਸ ਤਰ੍ਹਾਂ ਨਮੋਸ਼ੀ ਦੇ ਸਮੁੰਦਰ ਵਿੱਚ ਧੱਕਾ ਦੇ ਦਿੱਤਾ ਹੋ। ਆਪਣੀ ਬਦਨਾਮੀ ਤੋਂ ਬਚਣ ਵਾਸਤੇ ਗੰਗੂ ਨੇ ਸੂਬਾ ਸਰਹੰਦ ਕੋਲ ਛੋਟੇ ਦੋ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਹੋਣ ਦੀ ਖਬਰ ਜਾ ਦਿੱਤੀ ਅਤੇ ਇਸ ਘਟਨਾ ਨਾਲ ਜਿਸ ਤਰ੍ਹਾਂ ਧਰਤੀ ਦਾ ਕਣ ਕਣ ਪੁਕਾਰ ਉੱਠਿਆ।

ਜ਼ੁਲਮ ਦੇ ਸਾਗਰ ਵਿੱਚ ਵੈਰ ਵਿਰੋਧ ਅਤੇ ਈਰਖਾ ਦੀਆਂ ਨਦੀਆਂ ਜਿਵੇਂ ਜਿਵੇਂ ਆ ਕੇ ਪੈਂਦੀਆਂ ਨੇ, ਉਹ ਸਾਗਰ ਤਿਵੇਂ ਤਿਵੇਂ ਠਾਠਾਂ ਮਾਰਨ ਲੱਗਦਾ ਹੈ। ਸੂਬਾ ਸਰਹੰਦ ਨੇ ਦੋਵੇਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਰਾਤ ਦਾ ਕੁੱਪ ਹਨੇਰਾ ਤੇ ਕੜਾਕੇ ਦੀ ਸਰਦੀ, ਮਾਤਾ ਗੁਜਰੀ ਸਾਰੀ ਰਾਤ ਆਪਣੇ ਬੱਚਿਆਂ ਨੂੰ ਆਪਣੀ ਮਮਤਾ ਦਾ ਨਿੱਘ ਦਿੰਦੀ ਰਹੀ। ਅਗਲੀ ਸਵੇਰ ਹਥਿਆਰਬੰਦ ਦੋ ਸਿਪਾਹੀ ਆਏ, ਉਹਨਾਂ ਨੇ ਬੱਚਿਆਂ ਵਾਸਤੇ ਸੂਬਾ ਸਰਹੰਦ ਦਾ ਹੁਕਮ ਸੁਣਾਇਆ। ਉਸ ਵੇਲੇ ਆਪਣੀ ਦਾਦੀ ਮਾਂ ਤੋਂ ਸਿੱਖਿਆ ਲੈ ਕੇ ਕਿ ਪੁੱਤਰ, ਧਰਮ ਦੇ ਇਸ ਮੈਦਾਨ ਵਿੱਚ ਪਿੱਛੇ ਨਹੀਂ ਹਟਣਾ, ਪਿੱਠ ਨਹੀਂ ਦਿਖਾਉਣੀ ਅਤੇ ਮਨੋਂ ਡੋਲਣਾ ਨਹੀਂ। ਇਹ ਦੋਵੇਂ ਸਾਹਿਬਜ਼ਾਦੇ ਸਿਪਾਹੀਆਂ ਦੇ ਨਾਲ ਨਾਲ ਸੂਬੇ ਦੀ ਕਚਹਿਰੀ ਪਹੁੰਚੇ, ਫਤਿਹ ਬੁਲਾਈ ਅਤੇ ਆਪਣੀਆਂ ਚਮਕਦਾਰ ਤੇਜ਼ ਨਿਗਾਹਾਂ ਨਾਲ ਸੂਬੇ ਵੱਲ ਵੇਖਣ ਲੱਗੇ। ਉਸ ਵੇਲੇ ਰਾਜਨੀਤੀ ਦਾ ਇੱਕ ਪੱਖ ਹੈ ਕਿ ਕਿਸੇ ਤਰ੍ਹਾਂ ਵਿਰੋਧੀ ਨੂੰ ਲਾਲਚ ਦੇ ਕੇ ਕਾਬੂ ਕੀਤਾ ਜਾਵੇ। ਸੂਬੇ ਨੇ ਇਹਨਾਂ ਬੱਚਿਆਂ ਦੇ ਸਾਹਮਣੇ ਜ਼ਿੰਦਗੀ ਦੇ ਲਾਲਚ ਦੇ ਮਹਿਲ ਦੀਆਂ ਕੋਠੀਆਂ ਖੋਲ ਦਿੱਤੀਆਂ। ਐ ਬੱਚਿਓ, ਅਗਰ ਤੁਸੀਂ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਵੋ ਤਾਂ ਤੁਹਾਡਾ ਜੀਵਨ ਐਸ਼ ਆਰਾਮ ਦੇ ਨਾਲ ਭਰ ਜਾਵੇਗਾ ਅਤੇ ਆਉਣ ਵਾਲੀ ਤੁਹਾਡੀ ਜ਼ਿੰਦਗੀ ਕਿਸੇ ਸ਼ਾਹ ਸ਼ਹਿਨਸ਼ਾਹ ਤੋਂ ਘੱਟ ਨਹੀਂ ਹੋਵੇਗੀ। ਪਰ ਇਹਨਾਂ ਬੱਚਿਆਂ ਨੇ ਇਸ ਲਾਲਚ ਦੇ ਮਹਿਲ ਨੂੰ ਤਹਿਸ ਨਹਿਸ ਕਰ ਦਿੱਤਾ। ਉਹਨਾਂ ਦੀ ਇਹ ਆਵਾਜ਼ ਜਿਸ ਤਰ੍ਹਾਂ ਆਕਾਸ਼ ਤੋਂ ਕੋਈ ਬਿਜਲੀ ਬਣ ਕੇ ਗਿਰੀ ਹੋਵੇ ਅਤੇ ਸੂਬੇ ਨੂੰ ਸਮਝਾ ਰਹੀ ਹੋਵੇ, ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਬੱਚਿਆਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫੇਰ ਦੂਸਰੀ ਰਾਤ ਇਹ ਬੱਚੇ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੇ ਰਹੇ। ਅਗਲੀ ਸਵੇਰ ਸੂਬੇ ਦੇ ਸਿਪਾਹੀ ਫਿਰ ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਚ ਲੈ ਗਏ। ਫਿਰ ਇਹਨਾਂ ਬੱਚਿਆਂ ਤੇ ਤਰ੍ਹਾਂ ਤਰ੍ਹਾਂ ਦਾ ਦਬਾਓ ਪਾਇਆ ਗਿਆ, ਲਾਲਚ ਦਿੱਤਾ ਗਿਆ, ਸਮਝਾਇਆ ਬੁਝਾਇਆ ਗਿਆ ਅਤੇ ਆਖਿਰ ਵਿੱਚ ਡਰਾਇਆ ਧਮਕਾਇਆ ਵੀ ਗਿਆ। ਸੂਬਾ ਸਰਹੰਦ ਨੇ ਕਿਹਾ ਕਿ ਜੇ ਤੁਸੀਂ ਆਪਣੀ ਜ਼ਿੱਦ ਤੇ ਅੜੇ ਰਹੇ ਤੇ ਇਸਲਾਮ ਕਬੂਲ ਨਾ ਕੀਤਾ ਤਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਉਸ ਵੇਲੇ ਸੂਬਾ ਸਰਹੰਦ ਦੀ ਕਚਹਿਰੀ ਚ ਬੈਠੇ ਇੱਕ ਨੇਕ ਦਿਲ ਇਨਸਾਨ ਨਵਾਬ ਮਲੇਰਕੋਟਲਾ ਨੇ ਉੱਠ ਕੇ ਬੁਲੰਦ ਆਵਾਜ਼ ਵਿੱਚ ਕਿਹਾ ਕਿ ਜੇ ਦੁਸ਼ਮਣੀ ਇਹਨਾਂ ਬੱਚਿਆਂ ਦੇ ਬਾਪ ਨਾਲ ਹੈ ਤਾਂ ਬਦਲਾ ਇਹਨਾਂ ਤੋਂ ਕਿਉਂ ਲਿੱਤਾ ਜਾਵੇ? ਇਹ ਸਰਾਸਰ ਬੇਇਨਸਾਫੀ ਹੈ ਅਤੇ ਜ਼ੁਲਮ ਹੈ। ਪਰ ਉਸੇ ਕਚਹਿਰੀ ਚ ਬੈਠੇ ਦੀਵਾਨ ਸੁੱਚਾਨੰਦ ਨੇ ਉਸੇ ਵੇਲੇ ਖੜੇ ਹੋ ਕੇ ਕਿਹਾ, ਸੱਪ ਦੇ ਬੱਚੇ ਆਖਰ ਸੱਪ ਹੁੰਦੇ ਨੇ, ਜੇ ਯਕੀਨ ਨਹੀਂ ਇਹਨਾਂ ਤੋਂ ਪੁੱਛ ਕੇ ਵੇਖ ਲਓ। ਸੂਬੇ ਨੇ ਜਦ ਬੱਚਿਆਂ ਨੂੰ ਪੁੱਛਿਆ ਤੁਹਾਡਾ ਇਰਾਦਾ ਕੀ ਏ, ਤਾਂ ਦੋਵਾਂ ਸਾਹਿਬਜ਼ਾਦਿਆਂ ਨੇ
ਇੱਕੋ ਆਵਾਜ਼ ਵਿੱਚ ਕਿਹਾ,

ਅਣਖ ਦੇ ਪੂਰੇ ਅਤੇ ਸਿਦਕੀ ਸੂਰਮੇ ਇਹਨਾਂ ਛੋਟੇ ਬੱਚਿਆਂ ਨੂੰ ਜਦ ਸੂਬਾ ਸਰਹੰਦ ਦੀਆਂ ਧਮਕੀਆਂ ਆਪਣੇ ਮਿਸ਼ਨ ਤੋਂ ਪਿੱਛਾ ਹਟਾ ਨਾ ਸਕੀਆਂ ਤਾਂ ਜ਼ਾਲਮਾਂ ਨੇ ਮਕਰ ਅਤੇ ਫਰੇਬ ਦਾ ਜਾਲ ਬੁਣ ਕੇ ਕਚਹਿਰੀ ਵਿੱਚ ਉਸੇ ਵੇਲੇ ਮੁਕੱਦਮਾ ਪੇਸ਼ ਕਰ ਦਿੱਤਾ। ਸ਼ਰ੍ਹਾ ਦੇ ਮੁਤਾਬਿਕ ਕਾਜ਼ੀ ਨੇ ਹੁਕਮ ਸੁਣਾਇਆ ਕਿ ਇਸਲਾਮ ਦੀ ਤੌਹੀਨ ਕਰਨ ਅਤੇ ਇਸਲਾਮ ਨੂੰ ਕਬੂਲ ਕਰਨ ਤੋਂ ਨਾ ਕਰਨ ਬਦਲੇ ਇਹਨਾਂ ਦੀ ਸਜ਼ਾ ਇੱਕੋ ਹੈ ਕਿ ਇਹਨਾਂ ਨੂੰ ਜਿਉਂਦੇ ਜੀ ਦੀਵਾਰ ਵਿੱਚ ਚਿਣ ਦਿੱਤਾ ਜਾਵੇ। ਉਸ ਵੇਲੇ ਭੈ ਦਿਖਾ ਕੇ ਤੇ ਮਗਰੋਂ ਸੂਬਾ ਸਰਹੰਦ ਨੇ ਫੇਰ ਲੋਭ ਤੇ ਲਾਲਚ ਦੀ ਕਿਤਾਬ ਖੋਲ੍ਹੀ। ਸੂਬੇ ਨੇ ਕਿਹਾ, ਅਣਭੋਲ ਬਾਲਕੋ, ਤੁਸੀਂ ਨਹੀਂ ਜਾਣਦੇ ਕਿ ਤੁਸੀਂ ਖਾਮਖਾ ਜਿੱਦ ਕਰਕੇ ਆਪਣੀ ਮੌਤ ਨੂੰ ਵਾਜਾ ਮਾਰਦੇ ਹੋ। ਮੇਰਾ ਕਹਿਣਾ ਮੰਨ ਲਵੋ, ਇਸਲਾਮ ਕਬੂਲ ਕਰ ਲਵੋ ਤਾਂ ਦੁਨੀਆ ਦੀ ਹਰ ਨੇਮਤ, ਦੁਨੀਆ ਦਾ ਹਰ ਐਸ਼ੋ ਆਰਾਮ ਅਸੀਂ ਤੁਹਾਡੇ ਕਦਮਾਂ ਚ ਪੇਸ਼ ਕਰ ਦੇਵਾਂਗੇ। ਪਰ ਇਹਨਾਂ ਬਾਲਕਾਂ ਨੇ ਇੱਕੋ ਜਵਾਬ ਦਿੱਤਾ ਕਿ ਅਸੀਂ ਬਚਪਨ ਦੇ ਵਿੱਚ ਗੁੜਤੀ ਦੀ ਹਰ ਘੁੱਟ ਵਿੱਚ ਕੁਰਬਾਨੀ ਦੀਆਂ ਘੁੱਟਾਂ ਭਰੀਆਂ ਨੇ। ਸਾਡੇ ਦਾਦੇ ਨੇ ਤੇ ਸਾਡੇ ਪਿਤਾ ਨੇ ਜਿਹੜੀ ਸਿੱਖਿਆ ਸਾਨੂੰ ਦਿੱਤੀ ਹੈ, ਅਸੀਂ ਉਸ ਤੋਂ ਇੱਕ ਕਦਮ ਪਿੱਛੇ ਨਹੀਂ ਹਟ ਸਕਦੇ। ਸਾਹਿਬਜ਼ਾਦਿਆਂ ਨੇ ਕਿਹਾ, ਸੂਬਾ, ਸੂਰਜ ਦੇ ਸਾਹਮਣੇ ਲੱਖਾਂ ਚਾਦਰਾਂ ਕਿਉਂ ਨਾ ਤਾਣ ਦੇਵੋ, ਪਰ ਅੱਜ ਤੱਕ ਕੋਈ ਸੂਰਜ ਨੂੰ ਢੱਕ ਨਹੀਂ ਸਕਿਆ। ਠੀਕ ਇਸੇ ਤਰ੍ਹਾਂ ਅਸੀਂ ਸੱਚ ਦਾ ਸੂਰਜ ਚਾੜਨ ਵਾਸਤੇ ਤੇਰੇ ਸਾਹਮਣੇ ਖੜੇ ਹਾਂ, ਤੇਰੇ ਜ਼ਬਰ, ਜ਼ੁਲਮ ਅਤੇ ਮਕਰ ਫਰੇਬ ਇਹਨਾਂ ਦੇ ਪਰਦਿਆਂ ਚ ਸੱਚ ਦਾ ਸੂਰਜ ਕਦੇ ਛੁਪੇਗਾ ਨਹੀਂ। ਬੱਚਿਆਂ ਦੀ ਜ਼ਿੱਦ ਵੇਖ ਕੇ ਸੂਬਾ ਸਰਹੰਦ ਨੇ ਇਹਨਾਂ ਨੂੰ ਦੀਵਾਰਾਂ ਚ ਚਿਣਨ ਦਾ ਹੁਕਮ ਦੇ ਦਿੱਤਾ। ਜੱਲਾਦ ਫੜ ਕੇ ਲੈ ਚੱਲੇ ਉਸ ਥਾਂ ਜਿਹੜੀ ਅੱਜ ਵੀ ਸਰਹੰਦ ਦੇ ਅੰਦਰ ਸਰਹੰਦ ਦੀ ਦੀਵਾਰ ਬਣ ਕੇ ਛੋਟੇ ਸਾਹਿਬਜ਼ਾਦਿਆਂ ਦੀ ਯਾਦਗਾਰ ਦੇ ਤੌਰ ਤੇ ਅਮਰ ਹੈ।